0: 3ZZZ 92.3 FM.
1: 3ZZZ 92.3 FM.
2: ਇਸ ਵੇਲੇ ਸਨਿਚਰਵਾਰ ਦੇ 11 ਵੱਜ ਚੁੱਕੇ ਹਨ। ਤੁਸੀਂ ਪੰਜਾਬੀ ਪ੍ਰੋਗਰਾਮ ਸੁਣ ਰਹੇ ਹੋ। ਅੱਜ ਦਾ ਪੰਜਾਬੀ ਪ੍ਰੋਗਰਾਮ ਲੈ ਕੇ ਮੈਂ ਵਰਿੰਦਰ ਸਿੰਘ ਤੁਹਾਡੀ ਸੇਵਾ ਦੇ ਵਿੱਚ ਹਾਜ਼ਰ ਹਾਂ। ਇਹ ਪ੍ਰੋਗਰਾਮ ਰੇਡੀਓ 3ZZZ ਦੁਆਰਾ 92.3 FM ਫ੍ਰੀਕੁਐਂਸੀ ਉੱਪਰ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਅੱਜ ਦੇ ਪ੍ਰੋਗਰਾਮ ਦੇ ਵਿੱਚ ਸ਼ਬਦ ਗੁਰਬਾਣੀ, ਗੀਤ ਅਤੇ ਕੁਝ ਜਾਣਕਾਰੀਆਂ ਆਪ ਦੇ ਮੈਂ ਰੂਬਰੂ ਕਰਨ ਦੀ ਕੋਸ਼ਿਸ਼ ਕਰਾਂਗਾ। ਮੈਂ ਸਾਰੇ ਸਰੋਤਿਆਂ ਦਾ ਅੱਜ ਦੇ ਇਸ ਪੰਜਾਬੀ ਪ੍ਰੋਗਰਾਮ ਦੇ ਵਿੱਚ ਸਵਾਗਤ ਕਰਦਾ ਹਾਂ। ਮੇਰੇ ਵੱਲੋਂ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ। ਉਮੀਦ ਕਰਦਾ ਹਾਂ ਕਿ ਤੁਸੀਂ ਅੱਜ ਦਾ ਇਹ ਪ੍ਰੋਗਰਾਮ ਤੁਸੀਂ ਪਸੰਦ ਕਰੋਗੇ। ਪੰਜਾਬੀ ਦੇ ਪ੍ਰੋਗਰਾਮ ਰੇਡੀਓ 92.3 FM 'ਤੇ ਹਫ਼ਤੇ ਦੇ ਵਿੱਚ 3 ਦਿਨ ਪ੍ਰਸਾਰਿਤ ਕੀਤੇ ਜਾਂਦੇ ਹਨ। ਸੋਮਵਾਰ ਸਵੇਰੇ 11 ਵਜੇ ਤੋਂ ਲੈ ਕੇ 12 ਵਜੇ ਤੱਕ, ਬੁੱਧਵਾਰ ਸਵੇਰੇ 11 ਵਜੇ ਤੋਂ ਲੈ ਕੇ 12 ਵਜੇ ਤੱਕ ਅਤੇ ਸ਼ਨਿਚਰਵਾਰ ਰਾਤ ਨੂੰ 11 ਵਜੇ ਤੋਂ ਲੈ ਕੇ 1 ਵਜੇ ਤੱਕ। ਅਤੇ ਇਹ ਪ੍ਰੋਗਰਾਮ ਤੁਸੀਂ ਔਨਲਾਈਨ ਜਾ ਕੇ www.3zzz.com 'ਤੇ au 'ਤੇ ਜਾ ਕੇ, ਇੱਕ ਵਾਰੀ ਫਿਰ ਦੱਸ ਦਿੰਦਾ ਹਾਂ, www.3zzz.com.au 'ਤੇ ਜਾ ਕੇ ਲਾਈਵ ਸੁਣ ਸਕਦੇ ਹੋ ਆਸਟ੍ਰੇਲੀਅਨ ਈਸਟਰਨ ਡੇ ਟਾਈਮ ਦੇ ਮੁਤਾਬਕ। ਲੋ ਪ੍ਰੋਗਰਾਮ ਨੂੰ ਸ਼ੁਰੂ ਕਰਨ ਜਾ ਰਿਹਾ ਹਾਂ ਗੁਰਬਾਣੀ ਸ਼ਬਦ ਦੇ ਨਾਲ। ਅੱਜ ਦਾ ਪਾਵਨ ਸ਼ਬਦ ਹੈ ਬਰਸ ਮੇਘ ਜੀ ਤਿਲ ਬਿਲਮ ਨਾ ਲਾਓ, ਜਿਸ ਨੂੰ ਗਾਇਨ ਕਰ ਰਹੇ ਹਨ ਭਾਈ ਭੁਪਿੰਦਰ ਸਿੰਘ ਜੀ ਹਜ਼ੂਰੀ ਰਾਗੀ ਸ਼੍ਰੀ ਦਰਬਾਰ ਸਾਹਿਬ ਸ਼੍ਰੀ ਅੰਮ੍ਰਿਤਸਰ ਵਾਲੇ ਰਾਗ ਮਲਹਾਰ ਦੇ ਵਿੱਚ।

0: ਆਪਾਂ ਸਾਰਿਆਂ ਨੂੰ ਪਤਾ ਹੈ ਕਿ ਭਾਰਤ ਦੇ ਵਿੱਚ ਬਰਸਾਤਾਂ ਦਾ ਮੌਸਮ ਚੱਲ ਰਿਹਾ ਹੈ ਅਤੇ ਇਹ ਗੁਰਬਾਣੀ ਸ਼ਬਦ ਜੋ ਹੁਣੇ ਤੁਸੀਂ ਸ਼੍ਰਵਣ ਕਰ ਰਹੇ ਸੀ ਰਾਗ ਮਲਹਾਰ ਦੇ ਵਿੱਚ ਜੋ ਕਿ ਗਾਇਆ ਜਾਂਦਾ ਹੈ ਬਰਸਾਤਾਂ ਦੇ ਦਿਨਾਂ ਦੇ ਵਿੱਚ ਸ਼ਬਦ ਸੁਣ ਰਹੇ ਸੀ। ਅਤੇ ਲਓ ਹੁਣ ਇੱਕ ਹੋਰ ਜਾਣਕਾਰੀ ਦੇਣ ਜਾ ਰਿਹਾ ਹਾਂ ਇਤਿਹਾਸ ਦੇ ਬਾਰੇ। ਇਤਿਹਾਸ ਦਾ ਦੱਸਣਾ ਮਤਲਬ ਗੁਜ਼ਰ ਚੁੱਕੇ ਸਮੇਂ ਦੀਆਂ ਯਾਦਾਂ ਤਾਜ਼ਾ ਕਰਨੀਆਂ। ਉਹ ਵਰਤਮਾਨ ਨੂੰ ਆਪਣੀ ਬੁੱਕਲ 'ਚ ਲੈ ਕੇ ਚੇਤਾਵਨੀ ਦਿੰਦਾ ਹੈ ਕਿ ਜਿੱਥੇ ਇਨਸਾਫ ਖਾਮੋਸ਼ ਹੋ ਜਾਵੇ ਤਾਂ ਸੱਤਾ ਦੀ ਪਾਸ਼ਾ ਹਿੰਸਾ ਬਣ ਜਾਂਦੀ ਹੈ। ਪਰ ਹੁਣ ਮੈਂ ਜ਼ਿਕਰ ਕਰਨ ਜਾ ਰਿਹਾ ਹਾਂ 31 ਜੁਲਾਈ ਸੰਨ 1940 ਨੂੰ ਫਾਂਸੀ ਦੇ ਤਖ਼ਤੇ 'ਤੇ ਆਪਣੇ ਦੇਸ਼ ਦੀ ਖਾਤਰ, ਆਪਣੇ ਦੇਸ਼ ਦੀ ਆਜ਼ਾਦੀ ਦੀ ਖਾਤਰ, ਭਾਰਤ ਦੀ ਆਜ਼ਾਦੀ ਦੀ ਖਾਤਰ ਫਾਂਸੀ 'ਤੇ ਚੂਲ ਗਏ ਸ਼ਹੀਦ ਸਰਦਾਰ ਊਧਮ ਸਿੰਘ ਜੀ ਦੇ ਬਾਰੇ। ਸਰਦਾਰ ਊਧਮ ਸਿੰਘ ਜੀ ਦਾ ਜਨਮ 26 ਦਸੰਬਰ 1899 ਨੂੰ ਜ਼ਿਲ੍ਹਾ ਸੰਗਰੂਰ ਦੇ ਸ਼ਹਿਰ ਸੁਨਾਮ ਦੇ ਵਿੱਚ ਪਿਤਾ ਸਰਦਾਰ ਟਹਿਲ ਸਿੰਘ, ਮਾਤਾ ਹਰਨਾਮ ਕੌਰ ਦੇ ਘਰ ਹੋਇਆ। ਉਹਨਾਂ ਦੇ ਪਿਤਾ ਜੋ ਸੀ ਰੇਲਵੇ ਕਰੋਸਿੰਗ 'ਤੇ ਚੌਂਕੀਦਾਰ ਦੀ ਨੌਕਰੀ ਕਰਦੇ ਹੁੰਦੇ ਸਨ। 2 ਸਾਲਾਂ ਬਾਅਦ ਉਹਨਾਂ ਦੀ ਮਾਤਾ ਦਾ ਦੇਹਾਂਤ ਹੋ ਗਿਆ ਅਤੇ ਕੁਝ ਸਾਲਾਂ ਬਾਅਦ ਪਿਤਾ ਦਾ ਹੱਥ ਵੀ ਸਿਰ ਤੋਂ ਉੱਠ ਗਿਆ। ਊਧਮ ਸਿੰਘ ਅਤੇ ਉਹਨਾਂ ਦੇ ਭਰਾ ਮੁਕਤਾਰ ਸਿੰਘ ਨੂੰ ਅੰਮ੍ਰਿਤਸਰ ਦੇ ਯਤੀਮਖਾਨੇ ਦੇ ਵਿੱਚ ਭੇਜ ਦਿੱਤਾ ਗਿਆ। ਉੱਥੇ ਸ਼ੇਰ ਸਿੰਘ, ਜਿਹੜਾ ਉਹਨਾਂ ਦਾ ਪਹਿਲਾ ਨਾਂ ਸੀ, ਸ਼ੇਰ ਸਿੰਘ ਤੋਂ ਉਹਨਾਂ ਨੂੰ ਊਧਮ ਸਿੰਘ ਅਤੇ ਭਰਾ ਮੁਕਤਾਰ ਸਿੰਘ ਨੂੰ ਸਾਧੂ ਸਿੰਘ ਦਾ ਨਾਮ ਮਿਲਿਆ। ਮੈਟ੍ਰਿਕ ਦੀ ਪ੍ਰੀਖਿਆ 1918 'ਚ ਪਾਸ ਕੀਤੀ। ਜਾਣਦੇ ਹਾਂ 1919 ਦੇ ਵਿੱਚ 13 ਅਪ੍ਰੈਲ 1919 ਨੂੰ ਵਿਸਾਖੀ ਵਾਲੇ ਦਿਨ 20,000 ਦੇ ਲਗਭਗ ਲੋਕ ਜਲ੍ਹਿਆਂਵਾਲੇ ਬਾਗ ਦੇ ਵਿੱਚ ਰੋਲ ਟੈਕਟ ਦੇ ਵਿਰੋਧ ਦੇ ਵਿੱਚ ਇਕੱਠੇ ਹੋਏ ਸੀ, ਜਿੱਥੇ ਊਧਮ ਸਿੰਘ ਅਤੇ ਉਹਨਾਂ ਦੇ ਸਾਥੀ ਲੋਕਾਂ ਨੂੰ ਪਾਣੀ ਪਿਆਉਣ ਦੀ ਸੇਵਾ ਕਰ ਰਹੇ ਸੀ। ਜਨਰਲ ਡਾਇਰ ਨੇ ਬਿਨਾਂ ਕਿਸੇ ਚੇਤਾਵਨੀ ਦੇ ਨਿਹੱਥੇ ਲੋਕਾਂ ਉੱਪਰ ਉੱਥੇ ਗੋਲੀਆਂ ਚਲਾ ਦਿੱਤੀਆਂ। ਹਜ਼ਾਰਾਂ ਦੀ ਗਿਣਤੀ ਵਿੱਚ ਲੋਕ ਮਾਰੇ ਗਏ ਅਤੇ ਜ਼ਖਮੀ ਹੋਏ। ਇਸ ਘਟਨਾ ਜਿਹੜੀ ਸੀ ਗੋਲੀ ਚਲਾਉਣ ਦੀ, ਇਸਦਾ ਊਧਮ ਸਿੰਘ ਦੇ ਮਨ 'ਤੇ ਬੜਾ ਡੂੰਘਾ ਪ੍ਰਭਾਵ ਪਿਆ। ਉਹਨਾਂ ਨੇ ਸ਼ਹੀਦਾਂ ਦੀ ਜਾਨ ਦਾ ਬਦਲਾ ਲੈਣ ਦੀ ਸਹੁੰ ਖਾ ਲਈ। ਭਗਤ ਸਿੰਘ ਨੂੰ ਆਪਣੇ ਗੁਰੂ ਮੰਨਦੇ ਸੀ। ਕਰਤਾਰ ਸਿੰਘ ਸਰਾਭਾ ਅਤੇ ਸ਼ਹੀਦ ਮਦਨ ਲਾਲ ਢੀਂਗਰਾ ਦੀ ਕੁਰਬਾਨੀ ਤੋਂ ਬੜੇ ਪ੍ਰਭਾਵਿਤ ਸਨ। ਉਹਨਾਂ ਦੇ ਮਨ ਦੇ ਵਿੱਚ ਇਨਕਲਾਬ ਛਾਲਾ ਮਾਰਨ ਲੱਗ ਪਿਆ। ਊਧਮ ਸਿੰਘ ਆਪਣੇ ਮਨ ਦੀ ਗੱਲ ਕਿਸੇ ਨੂੰ ਘੱਟ ਹੀ ਦੱਸਿਆ ਕਰਦੇ ਸਨ। ਮਾਈਕਲ ਅਡਵਾਇਰ ਜਲ੍ਹਿਆਂਵਾਲੇ ਸਾਕੇ ਦਾ ਜ਼ਿੰਮੇਵਾਰ ਸੀ। ਸਰਦਾਰ ਊਧਮ ਸਿੰਘ ਪਹਿਲਾਂ ਕਸ਼ਮੀਰ ਫਿਰ ਇੰਗਲੈਂਡ ਗਏ ਕਿਉਂਕਿ ਹਰ ਹਾਲ ਦੇ ਵਿੱਚ ਸਰ ਮਾਈਕਲ ਅਡਵਾਇਰ ਤੋਂ ਬਦਲਾ ਲੈਣਾ ਚਾਹੁੰਦੇ ਸਨ। ਸੰਨ 1940 ਨੂੰ ਊਧਮ ਸਿੰਘ ਨੂੰ ਪਤਾ ਲੱਗ ਗਿਆ ਕਿ ਮਾਈਕਲ ਅਡਵਾਇਰ ਨੇ ਇੱਕ ਮੀਟਿੰਗ ਦੇ ਵਿੱਚ ਹਿੱਸਾ ਲੈਣਾ ਹੈ। ਊਧਮ ਸਿੰਘ ਕਿਸੇ ਨਾ ਕਿਸੇ ਤਰੀਕੇ ਉੱਥੇ ਪਹੁੰਚ ਗਿਆ। ਮੀਟਿੰਗ ਖਤਮ ਹੁੰਦੇ ਹੀ ਆਪਣਾ ਪਿਸਤੌਲ ਕੱਢਿਆ ਅਤੇ ਮਾਈਕਲ ਅਡਵਾਇਰ ਨੂੰ ਗੋਲੀਆਂ ਮਾਰ ਕੇ ਖਤਮ ਕਰ ਦਿੱਤਾ। ਮਾਈਕਲ ਅਡਵਾਇਰ ਨੂੰ ਮਾਰ ਕੇ ਊਧਮ ਸਿੰਘ ਉੱਥੋਂ ਭੱਜਿਆ ਨਹੀਂ, ਆਪਣੇ ਆਪ ਨੂੰ ਗ੍ਰਿਫਤਾਰੀ ਲਈ ਪੇਸ਼ ਕਰ ਦਿੱਤਾ। ਪੁਲਿਸ ਨੇ ਊਧਮ ਸਿੰਘ ਨੂੰ ਗ੍ਰਿਫਤਾਰ ਕਰ ਲਿਆ। ਉਹਨਾਂ ਉੱਤੇ ਇੰਗਲੈਂਡ ਅੰਦਰ ਮੁਕੱਦਮਾ ਚਲਾਇਆ ਗਿਆ। ਜੱਜ ਨੂੰ ਉਹਨਾਂ ਨੇ ਬਿਆਨ ਦਿੱਤੇ, ਮੈਂ ਮਾਈਕਲ ਅਡਵਾਇਰ ਨੂੰ ਮਾਰ ਕੇ ਆਪਣੇ ਦੇਸ਼ ਦੀ ਖਾਤਰ ਫਰਜ਼ ਨਿਭਾਇਆ ਹੈ, ਇਸ ਲਈ ਮੈਂ ਫਾਂਸੀ 'ਤੇ ਚੂਲ ਜਾਣਾ ਹੀ ਚੰਗਾ ਸਮਝਾਂਗਾ। ਇਸ ਮਹਾਨ ਸਪੂਤ ਨੂੰ 31 ਜੁਲਾਈ 1940 ਨੂੰ ਪੈਟਨਵਿਲੇ ਜੇਲ੍ਹ ਲੰਡਨ ਦੇ ਵਿੱਚ ਫਾਂਸੀ ਦੇ ਦਿੱਤੀ ਗਈ ਅਤੇ ਜੇਲ੍ਹ ਦੇ ਵਿੱਚ ਹੀ ਦਫਨਾ ਦਿੱਤਾ ਗਿਆ। ਸ਼ਹੀਦ ਊਧਮ ਸਿੰਘ ਦੀ ਸ਼ਹਾਦਤ ਉੱਪਰ ਸਾਰੇ ਦੇਸ਼ ਨੂੰ ਮਾਣ ਹੈ। ਸ਼ਹੀਦ ਸਰਦਾਰ ਊਧਮ ਸਿੰਘ ਦੀ ਕੁਰਬਾਨੀ ਸਾਨੂੰ ਹਮੇਸ਼ਾ ਦੇਸ਼ ਲਈ ਮਰ ਮਿਟਣ ਦੀ ਪ੍ਰੇਰਨਾ ਦਿੰਦੀ ਰਹੂਗੀ। ਭਾਵੇਂ ਉਹ ਅੱਜ ਇਸ ਦੁਨੀਆਂ ਦੇ ਵਿੱਚ ਨਹੀਂ, ਲੇਕਿਨ ਰਹਿੰਦੀ ਦੁਨੀਆਂ ਤੱਕ ਉਹਨਾਂ ਦਾ ਨਾਂ ਹਮੇਸ਼ਾ ਜ਼ਿੰਦਾ ਰਹੂਗਾ। ਇਹ ਸੀ ਇੱਕ ਜਾਣਕਾਰੀ ਮਹਾਨ ਸ਼ਹੀਦ ਊਧਮ ਸਿੰਘ ਜੀ ਦੇ ਬਾਰੇ। ਅਤੇ ਲਓ ਹੁਣ ਸੁਣਦੇ ਹਾਂ ਕੁਝ ਗੀਤ ਸਰਦਾਰ ਊਧਮ ਸਿੰਘ ਜੀ ਦੀ ਕੁਰਬਾਨੀ ਨੂੰ ਹੀ ਸਮਰਪਿਤ।
1: ਜਲ੍ਹਿਆਂਵਾਲੇ ਬਾਗ ਦੇ ਸਾਕੇ ਤੋਂ ਬਾਅਦ ਸਰਦਾਰ ਊਧਮ ਸਿੰਘ ਮੁੰਡਿਆਂ ਨੂੰ ਇਕੱਠੇ ਕਰਕੇ ਕਹਿੰਦਾ,

ਜਿਵੇਂ ਤੁਸੀਂ ਗੀਤ ਸੁਣ ਰਹੇ ਸੀ ਸ਼ਹੀਦ ਊਧਮ ਸਿੰਘ ਜੀ ਦੇ ਬਾਰੇ, ਹੁਣ ਮੈਂ ਇੱਕ ਜਾਣਕਾਰੀ ਦੇਣ ਜਾ ਰਿਹਾ ਹਾਂ ਆਸਟ੍ਰੇਲੀਆ ਦੀ ਪ੍ਰੋਪਰਟੀ ਮਾਰਕੀਟ ਦੇ ਬਾਰੇ। ਆਸਟ੍ਰੇਲੀਆ ਦੀ ਪ੍ਰੋਪਰਟੀ ਮਾਰਕੀਟ ਕਰੋਨਾ ਮਹਾਂਮਾਰੀ ਤੋਂ ਬਾਅਦ ਆਪਣੇ ਸਭ ਤੋਂ ਵੱਡੇ ਮੰਦੀ ਦੇ ਦੌਰ ਦੇ ਵਿੱਚੋਂ ਲੰਘ ਰਹੀ ਹੈ। ਵੱਧਦੇ ਹੋਏ ਵਿਆਜ ਰੇਟ ਅਤੇ ਟੈਕਸ ਛੋਟਾਂ ਦੇ ਵਿੱਚ ਕੀਤੇ ਗਏ ਬਦਲਾਅ ਦੇ ਕਾਰਨ ਦੇਸ਼ ਦੇ ਰੀਅਲ ਅਸਟੇਟ ਖੇਤਰ ਵਿੱਚ ਵੱਡੀ ਮੰਦੀ ਦੇਖਣ ਨੂੰ ਮਿਲ ਰਹੀ ਹੈ, ਜਿਹਦਾ ਅਸਰ ਹੁਣ ਦੇਸ਼ ਦੀ ਪੂਰੀ ਆਰਥਿਕਤਾ 'ਤੇ ਦਿਖਾਈ ਦੇ ਰਿਹਾ ਹੈ। ਸਿਡਨੀ ਅਤੇ ਮੈਲਬੋਰਨ 'ਚ ਕਰਾਣੀਆਂ ਕੀਮਤਾਂ ਲਗਭਗ 5% ਤੱਕ ਡਿੱਗ ਚੁੱਕੀਆਂ ਹਨ। ਖਰੀਦਦਾਰਾਂ ਦੀ ਘੱਟਦੀ ਦਿਲਚਸਪੀ ਕਾਰਨ ਆਕਸ਼ਨ ਕਲੀਅਰੈਂਸ ਰੇਟਸ ਦੇ ਵਿੱਚ ਵੱਡੀ ਗਿਰਾਵਟ ਆਈ ਹੈ। ਮੌਰਗੇਜ ਲਾਉਣ ਵਾਲੀਆਂ ਅਰਜ਼ੀਆਂ ਦੇ ਵਿੱਚ 14% ਦੀ ਕਮੀ ਦਰਜ ਕੀਤੀ ਗਈ ਹੈ। ਰਿਜ਼ਰਵ ਬੈਂਕ ਆਫ ਆਸਟ੍ਰੇਲੀਆ ਵੱਲੋਂ ਮਹਿੰਗਾਈ 'ਤੇ ਕਾਬੂ ਪਾਉਣ ਲਈ ਵਿਆਜ ਰੇਟਾਂ ਦੇ ਵਿੱਚ ਕੀਤੇ ਵਾਧੇ ਦੀਆਂ ਕੋਸ਼ਿਸ਼ਾਂ ਨੇ ਖਰੀਦਦਾਰਾਂ ਖਾਸ ਕਰਕੇ ਫਸਟ ਹੋਮ ਬਾਇਰ ਦਾ ਉਤਸ਼ਾਹ ਠੰਡਾ ਕਰ ਦਿੱਤਾ ਹੈ। RBA ਦੇ ਮੁਤਾਬਕ ਤਾਂ ਹਾਊਸਿੰਗ ਮਾਰਕੀਟ 'ਚ ਅੰਦਾਜ਼ੇ ਨਾਲੋਂ ਜ਼ਿਆਦਾ ਸੁਸਤੀ ਆਈ ਹੈ।

ਉਹ ਸਿਰਫ ਘਰਾਂ ਦੀ ਵਿਕਰੀ ਤੱਕ ਸੀਮਤ ਨਹੀਂ ਬਲਕਿ ਰੀਅਲ ਅਸਟੇਟ ਏਜੰਟਸ, ਟਰੇਡਸ ਪੀਪਲ ਅਤੇ ਰਿਟੇਲਰ ਦਾ ਕੰਮ ਬਹੁਤ ਪ੍ਰਭਾਵਿਤ ਹੋਇਆ ਹੈ। ਨਿਊ ਸਾਊਥ ਵੇਲ ਸਰਕਾਰ ਨੇ ਅਗਲੇ 4 ਸਾਲਾਂ ਦੇ ਵਿੱਚ ਸਟੈਂਪ ਡਿਊਟੀ ਤੋਂ ਹੋਣ ਵਾਲੀ ਆਮਦਨ ਦੇ ਵਿੱਚ 5.3 ਬਿਲੀਅਨ ਡਾਲਰ ਦੀ ਕਮੀ ਦਾ ਅਨੁਮਾਨ ਲਾਇਆ ਹੈ। ਮਾਹਰਾਂ ਦਾ ਮੰਨਣਾ ਹੈ ਕਿ ਜਦੋਂ ਤੱਕ ਵਿਆਜ ਰੇਟ ਹੇਠਾਂ ਨਹੀਂ ਆਉਂਦੇ ਉਦੋਂ ਤੱਕ ਬਾਜ਼ਾਰ ਦੇ ਵਿੱਚ ਸੁਧਾਰ ਦੀ ਸੰਭਾਵਨਾ ਬੜੀ ਘੱਟ ਹੈ। ਤੇ ਲਓ ਹੁਣ ਸੁਣਦੇ ਹਾਂ ਗੀਤ।

ਤੁਸੀਂ ਕੁਝ ਗੀਤ ਸੁਣ ਰਹੇ ਸੀ। ਆਪਾਂ ਸਾਰੇ ਜਾਣਦੇ ਹਾਂ ਕਿ ਇਹ ਸਾਉਣ ਦਾ ਮਹੀਨਾ ਹੈ। ਪੰਜਾਬ ਦੇ ਵਿੱਚ, ਭਾਰਤ ਦੇ ਵਿੱਚ, ਖਾਸ ਕਰਕੇ ਪੰਜਾਬ ਦੇ ਵਿੱਚ ਤੀਆਂ ਸਾਉਣ ਦੇ ਮਹੀਨੇ ਆਉਂਦੀਆਂ ਹਨ। ਤੀਆਂ ਦੇ ਤਿਉਹਾਰ ਮਨਾਏ ਜਾਂਦੇ ਹਨ। ਜਾਣਕਾਰੀ ਦੇਣ ਜਾ ਰਿਹਾ ਹਾਂ ਤੀਆਂ ਦੇ ਬਾਰੇ ਹੀ। ਤੀਆਂ ਜੋ ਹਨ ਉਹ ਸਾਉਣ ਦੇ ਮਹੀਨੇ ਦੀ ਤੀਜ ਨੂੰ ਸ਼ੁਰੂ ਹੁੰਦੀਆਂ ਹਨ, ਪੁੰਨਿਆਂ ਨੂੰ ਖਤਮ ਹੋ ਜਾਂਦੀਆਂ ਹਨ। ਰੀਤ ਮੁਤਾਬਕ ਮਾਪੇ ਆਪਣੀਆਂ ਧੀਆਂ ਨੂੰ ਸਾਉਣ ਮਹੀਨਾ ਸ਼ੁਰੂ ਹੋਣ ਤੋਂ ਪਹਿਲਾਂ ਹੀ ਪੇਕੇ ਲੈ ਆਉਂਦੇ ਹਨ, ਜੋ ਧੀਆਂ ਵਿਆਹੀਆਂ ਹੁੰਦੀਆਂ ਹਨ। ਕੁੜੀਆਂ ਹੱਥਾਂ 'ਤੇ ਮਹਿੰਦੀ ਲਾਉਂਦੀਆਂ ਹਨ, ਰੰਗ ਬਿਰੰਗੀਆਂ ਚੂੜੀਆਂ ਚੜ੍ਹਾਉਂਦੀਆਂ ਹਨ, ਸ਼ਾਮ ਨੂੰ ਤਿਆਰ ਹੋ ਕੇ ਕਿਸੇ ਸਾਂਝੀ ਥਾਂ 'ਤੇ ਜਾਂਦੀਆਂ ਹਨ, ਅਤੇ ਪਿੱਪਲਾਂ, ਟਾਹਲੀਆਂ, ਪੀਂਘਾਂ ਪਾਉਂਦੀਆਂ ਹਨ, ਗੋਲ ਘੇਰਾ ਬਣਾ ਕੇ ਅਤੇ ਗਿੱਧਾ ਪਾਉਂਦੀਆਂ ਹਨ, ਬੋਲੀਆਂ ਪਾਉਂਦੀਆਂ ਹਨ। ਇੱਕ ਕੁੜੀ ਬੋਲੀ ਪਾਉਂਦੀ ਹੈ ਅਤੇ ਬਾਕੀ ਸਾਰੀਆਂ ਆਖਰੀ ਟੱਪੇ ਨੂੰ ਵਾਰ ਵਾਰ ਦੁਹਰਾ ਕੇ ਬੋਲਦੀਆਂ ਹਨ, ਅਤੇ ਦੋ ਜਾਂ ਵੱਧ ਘੇਰੇ ਅੰਦਰ ਨੱਚਦੀਆਂ ਹਨ। ਪੁੰਨਿਆਂ ਵਾਲੇ ਦਿਨ ਵੱਲੋਂ ਪਾਈ ਜਾਂਦੀ ਹੈ। ਕੁੜੀਆਂ ਘਰ ਨੂੰ ਵਾਪਸ ਜਾਂਦੀਆਂ, ਵਾਰ ਵਾਰ ਰੁਕ ਕੇ ਗਿੱਧਾ ਪਾਉਂਦੀਆਂ ਜਾਂਦੀਆਂ ਅਤੇ ਨਾਲੇ ਗੀਤ ਗਾਉਂਦੀਆਂ ਘਰਾਂ ਨੂੰ ਉਤਰੀਆਂ ਜਾਂਦੀਆਂ ਹਨ। ਤੀਆਂ ਤੋਂ ਬਾਅਦ ਜਦੋਂ ਕੁੜੀਆਂ ਆਪਣੇ ਸਹੁਰੇ ਘਰ ਵਾਪਸ ਜਾਂਦੀਆਂ ਹਨ, ਤਾਂ ਪੇਕੇ ਕੁੜੀਆਂ ਨੂੰ ਕੱਪੜੇ ਅਤੇ ਬਿਸਕੁਟ ਦੇ ਕੇ ਤੋਰਦੇ ਹਨ। ਪੰਜਾਬੀ ਸੱਭਿਆਚਾਰ ਬਾਹਰਲੇ ਦੇਸ਼ਾਂ ਦੇ ਵਿੱਚ ਵੀ ਪ੍ਰਚਲਿਤ ਹੈ। ਇੰਗਲੈਂਡ ਦੇ ਸਾਊਥ ਹਾਲ ਵਿੱਚ ਤੀਆਂ ਦਾ ਤਿਉਹਾਰ ਮਨਾਇਆ ਜਾਂਦਾ ਹੈ। ਤੀਆਂ ਦਾ ਤਿਉਹਾਰ ਸਮੇਂ ਵਿਆਹੀ ਕੁੜੀ ਨੂੰ ਉਹਦੇ ਮਾਪੇ ਘਰੋਂ ਸੂਟ, ਲੱਡੂ, ਮਹਿੰਦੀ ਅਤੇ ਹੋਰ ਹਾਰ ਸ਼ਿੰਗਾਰ ਦੀਆਂ ਚੀਜ਼ਾਂ ਸ਼ਗਨ ਵੱਲੋਂ ਦਿੰਦੇ ਹਨ। ਇਹ ਸੀ ਇੱਕ ਤੀਆਂ ਦੇ ਬਾਰੇ ਜਾਣਕਾਰੀ, ਅਤੇ ਲਓ ਹੁਣ ਸੁਣਦੇ ਹਾਂ ਗੀਤ।

ਹੁਣੇ ਤੁਸੀਂ ਕੁਝ ਗੀਤ ਸੁਣ ਰਹੇ ਸੀ। ਇਸ ਤੋਂ ਪਹਿਲਾਂ ਜੋ ਗੱਲ ਕੀਤੀ ਸੀ ਉਹ ਤੀਆਂ ਬਾਰੇ ਮੈਂ ਕੀਤੀ ਸੀ। ਉਹ ਤਕਰੀਬਨ 3-4 ਦਹਾਕੇ ਜਾਂ 5 ਦਹਾਕੇ ਪਹਿਲਾਂ ਦੀ ਗੱਲ ਸੀ। ਇਹਦੇ ਪਿੱਛੋਂ ਹੌਲੀ ਹੌਲੀ ਤੀਆਂ ਤਿਉਹਾਰਾਂ ਦੀਆਂ ਰੌਣਕਾਂ ਘੱਟਦੀਆਂ ਗਈਆਂ, ਲੋਕ ਤਿਉਹਾਰਾਂ ਦੀ ਕਦਰ ਘੱਟ ਕਰਨ ਲੱਗ ਪਏ, ਕੁੜੀਆਂ ਪੜ੍ਹਨ ਲਿਖਣ ਲੱਗ ਪਈਆਂ, ਪੜ੍ਹਦਿਆਂ ਲਿਖਦਿਆਂ ਵਕਤ ਦੀ ਘਾਟ ਵੀ ਹੋਣ ਲੱਗੀ। ਨਾ ਤ੍ਰਿੰਜਣਾਂ ਦਾ ਸਮਾਂ ਰਿਹਾ, ਨਾ ਤੀਆਂ ਦਾ ਸਮਾਂ ਰਿਹਾ। ਕੁਝ ਲੋਕ ਤਿਉਹਾਰਾਂ ਨੂੰ ਮਨਾਉਣਾ ਦਕਿਆਨੁਸੀ ਸਮਝਣ ਲੱਗੇ, ਬਾਹਰਲੇ ਮੁਲਕਾਂ ਨੂੰ ਭੱਜਣ ਦੀ ਹੋੜ ਲੱਗਣ ਲੱਗੀ, ਘਰਾਂ ਦੀਆਂ ਸੁਹਾਣੀਆਂ ਰਿਵਾਜ਼ਾਂ ਨੂੰ ਮਨਾਉਣਾ ਭੁੱਲਣ ਲੱਗ ਪਈਆਂ। ਕੋਈ ਵਿਰਲੀ ਹੀ ਆਪਣੇ ਰੀਤੀ ਰਿਵਾਜ਼ਾਂ ਨੂੰ ਸਹੇਜ ਕੇ ਰੱਖਦੀ। ਸਮਾਂ ਲੰਘਦਾ ਗਿਆ, ਤੀਆਂ ਤ੍ਰਿੰਜਣ ਸੁਪਨਾ ਹੋ ਕੇ ਰਹਿ ਗਏ। ਅੱਜ ਇਹ ਹਾਲਤ ਹੈ ਕਿ ਪੰਜਾਬ ਦੇ ਕਿਸੇ ਕਿਸੇ ਪਿੰਡ ਵਿੱਚ ਹੀ ਤੀਆਂ ਲੱਗਣੀਆਂ ਹਨ। ਬਾਰਡਰ ਦੀਆਂ ਪਿੰਡਾਂ ਦੇ ਵਿੱਚ ਜਾਂ ਮਾਲਵੇ ਦੇ ਇਲਾਕੇ ਦੇ ਵਿੱਚ ਕੁਝ ਵਿਰਾਸਤ ਸੰਭਲੀ ਹੋਈ ਹੈ। ਪੇਂਡੂ ਸੱਭਿਆਚਾਰ ਦੀ ਤਸਵੀਰ ਰਹੀਆਂ ਤੀਆਂ ਹੁਣ ਸਟੇਜਾਂ 'ਤੇ ਹੀ ਕਿਤੇ ਕਿਤਾਈ ਵੇਖਣ ਨੂੰ ਮਿਲਦੀਆਂ ਹਨ। ਹੌਲੀ ਹੌਲੀ ਕੁੜੀਆਂ ਗਿੱਧੇ ਪਾਉਣੇ ਭੁੱਲ ਗਈਆਂ, ਗੱਭਰੂ ਭੰਗੜੇ। ਪੜ੍ਹਾਈਆਂ ਦੇ ਘੋਲ ਮੁਕਾਬਲਿਆਂ ਨੇ ਸਾਡੇ ਗੱਭਰੂ ਮੁਟਿਆਰਾਂ ਦੇ ਬੁੱਲਾਂ ਤੋਂ ਹਾਸੇ ਖੋਲ੍ਹੇ। ਸਕਰੀਨ ਦੀਆਂ ਜਲੇਬੀਆਂ ਨੇ ਸਭ ਨੂੰ ਸਵਾਦ ਸਵਾਦ ਕਰ ਰੱਖਿਆ ਹੈ। ਕੀ ਕੁੜੀਆਂ, ਕੀ ਮੁੰਡੇ, ਕੀ ਮਾਪੇ, ਕੀ ਬੁੱਢੇ, ਕੀ ਠੇਰੇ। ਅੱਜ ਦੇ ਜ਼ਿਆਦਾਤਰ ਮੁੰਡੇ ਕੁੜੀਆਂ ਵਿਦੇਸ਼ੀ ਕਲਚਰ ਪਿੱਛੇ ਭੱਜਦੇ ਹਨ। ਉਹਨਾਂ ਦੇ ਚਿਹਰਿਆਂ 'ਤੇ ਉਹ ਚਾਅ, ਉਹ ਬੇਫਿਕਰੀ, ਉਹ ਹਾਸੇ ਜਿਵੇਂ ਕਿਧਰੇ ਗਾਇਬ ਹੀ ਹੋ ਗਏ ਹਨ। ਪਰ ਬੜੇ ਸਕੂਨ ਦੀ ਗੱਲ ਹੈ ਕਿ ਹੁਣ 30-40 ਵਰ੍ਹਿਆਂ ਦੀ ਵਿੱਥ ਦੇ ਮਗਰੋਂ ਨਵੀਆਂ ਪੀੜ੍ਹੀਆਂ ਫਿਰ ਤੋਂ ਤੀਜ ਤਿਉਹਾਰਾਂ ਦੀ ਕਦਰ ਕਰਨ ਲੱਗ ਪਈਆਂ ਹਨ। ਅੱਜ ਸਟੇਜਾਂ, ਮੰਚਾਂ, ਗਲੀਆਂ, ਮੁਹੱਲਿਆਂ, ਪਾਰਕਾਂ ਦੇ ਵਿੱਚ ਤਿਉਹਾਰਾਂ ਨੂੰ ਮਨਾਉਣ ਦੇ ਉਪਰਾਲੇ ਕੀਤੇ ਜਾ ਰਹੇ ਹਨ। ਜਿਵੇਂ ਨਵੀਂ ਨਕੋਰ ਪੀੜ੍ਹੀ ਦੇ ਕਿਸੇ ਖਾਨੇ ਵਿੱਚ ਇਹ ਗੱਲ ਪੈਣ ਲੱਗੀ ਹੈ, ਜੇ ਸਾਡਾ ਵਿਰਸਾ, ਸਾਡੇ ਤਿਉਹਾਰ, ਸਾਡੇ ਰੀਤੀ ਰਿਵਾਜ਼, ਸਾਡਾ ਸੱਭਿਆਚਾਰ ਮਰ ਗਿਆ ਤਾਂ ਸਾਡੀਆਂ ਆਉਣ ਵਾਲੀਆਂ ਨਸਲਾਂ ਆਪਣਾ ਵਜੂਦ ਖੋ ਦੇਣਗੀਆਂ। ਅੱਜ ਕੁਝ ਮੁਟਿਆਰਾਂ ਫਿਰ ਤੋਂ ਇਕੱਠੀਆਂ ਹੋ ਕੇ ਤੀਜ ਤਿਉਹਾਰਾਂ ਨੂੰ ਮਨਾਉਣ ਦੇ ਉਪਰਾਲੇ ਕਰਨ ਲੱਗੀਆਂ ਹਨ। ਬੱਚਿਆਂ, ਬੁੱਢਿਆਂ ਅਤੇ ਸਮਾਜ ਦੀਆਂ ਹੋਰ ਔਰਤਾਂ ਨੂੰ ਇੱਕ ਥਾਂ ਕਿਤੇ ਇਕੱਠਾ ਕਰਕੇ ਤਿਉਹਾਰਾਂ ਦੇ ਮਹੱਤਵ ਦੱਸਦੇ ਹੋਏ ਨੱਚਣ ਗਾਉਣ ਦੇ ਇਕੱਠ ਸਜਾਉਣ ਲੱਗੀਆਂ ਹਨ। ਅਜਿਹਾ ਕਰਕੇ ਉਹ ਇੱਕ ਤਰ੍ਹਾਂ ਦੇ ਨਾਲ ਆਪਣੇ ਸੱਭਿਆਚਾਰ ਅਤੇ ਪਰੰਪਰਾਵਾਂ ਨੂੰ ਬਚਾਉਣ ਦੀਆਂ ਕੋਸ਼ਿਸ਼ਾਂ ਕਰ ਰਹੀਆਂ ਹਨ। ਅਜਿਹੀਆਂ ਔਰਤਾਂ ਜੋ ਹਨ ਵਾਕਈ ਸ਼ਾਬਾਸ਼ੀ ਦੀਆਂ ਹੱਕਦਾਰ ਹਨ। ਨੱਚੋ, ਗਾਓ, ਖੇਡੋ ਕੁੜੀਓ, ਰੌਣਕ ਲਾਰਿਓ ਭਾਰੀ, ਗੁੱਤ ਪਰਾਂਦੇ ਨਾਲੇ ਰੇਸ਼ਮੀ, ਸਾਂਭੋ ਹੁਣ ਫੁਲਕਾਰੀ, ਤੀਆਂ ਤੀਜ ਦੀਆਂ, ਨੱਚੋ ਵਾਰੋ ਵਾਰੀ, ਤੀਆਂ ਤੀਜ ਦੀਆਂ। ਇਹ ਸੀ ਅੱਜ ਕੱਲ੍ਹ ਦੀ ਹਾਲਾਤ ਤੀਆਂ ਦੇ। ਅਤੇ ਲਓ ਹੁਣ ਸੁਣਦੇ ਹਾਂ ਕੁਝ ਹੋਰ ਗੀਤ।

0: You're listening to 3ZZZ, Melbourne Ethnic Community Radio, 92.3 FM. Broadcasting in your language.
1: The following program is in Punjabi.
2: ਤੁਹਾਡਾ ਪ੍ਰਭਾਵ ਛੋਟੇ ਮੌਕਿਆਂ ਵਿੱਚ ਦੇਖਿਆ ਜਾ ਸਕਦਾ ਹੈ ਅਤੇ ਜੀਵਨ ਬਦਲਣ ਵਾਲੇ ਮੌਕਿਆਂ ਵਿੱਚ ਵੀ ਇਹ ਰੋਮਾਂਚਕ ਅਤੇ ਵਿਹਾਰਕ ਸੰਪੂਰਨ ਅਤੇ ਉਤਸ਼ਾਹਪੂਰਨ ਹੋ ਸਕਦਾ ਹੈ ਇਹ ਉਨਾ ਹੀ ਨਿਖੜਵਾਂ ਹੋ ਸਕਦਾ ਹੈ ਜਿੰਨੇ ਕਿ ਤੁਸੀਂ ਹੋ ਤਾਂ ਤੁਹਾਡੇ ਆਪਣੇ ਤਰੀਕੇ ਨਾਲ ਹਰ ਰੋਜ਼ ਤੁਹਾਡੀ ਚਿਜ਼ਮ ਦੀ ਯੋਗਤਾ ਕਿਸੇ ਦੀ ਜ਼ਿੰਦਗੀ ਨੂੰ ਬਿਹਤਰੀ ਲਈ ਬਦਲ ਸਕਦੀ ਹੈ ਅਤੇ ਤੁਹਾਡੀ ਵੀ ਸਰਟੀਫਿਕੇਟ ਤੋਂ ਲੈ ਕੇ ਡਿਗਰੀ ਤੱਕ ਇੱਥੇ ਤੁਹਾਡੇ ਲਈ ਕੋਈ ਨਾ ਕੋਈ ਸਹੀ ਚਿਜ਼ਮ ਯੋਗਤਾ ਹੈ ਹੁਣੇ ਅਰਜ਼ੀ ਦੇਣ ਲਈ ਚਿਜ਼ਮ ਦੀ ਖੋਜ ਕਰੋ ਚਿਜ਼ਮ ਬਿਹਤਰੀ ਲਈ RTO 0206
0: ਪ੍ਰਾਊਡ ਸਪਾਂਸਰ ਆਫ 3ZZZ 92.3 FM
2: ਤੁਹਾਡਾ ਪ੍ਰਭਾਵ ਛੋਟੇ ਮੌਕਿਆਂ ਵਿੱਚ ਦੇਖਿਆ ਜਾ ਸਕਦਾ ਹੈ ਅਤੇ ਜੀਵਨ ਬਦਲਣ ਵਾਲੇ ਮੌਕਿਆਂ ਵਿੱਚ ਵੀ ਇਹ ਰੋਮਾਂਚਕ ਅਤੇ ਵਿਹਾਰਕ ਸੰਪੂਰਨ ਅਤੇ ਉਤਸ਼ਾਹਪੂਰਨ ਹੋ ਸਕਦਾ ਹੈ ਇਹ ਉਨਾ ਹੀ ਨਿਖੜਵਾਂ ਹੋ ਸਕਦਾ ਹੈ ਜਿੰਨੇ ਕਿ ਤੁਸੀਂ ਹੋ ਤਾਂ ਤੁਹਾਡੇ ਆਪਣੇ ਤਰੀਕੇ ਨਾਲ ਹਰ ਰੋਜ਼ ਤੁਹਾਡੀ ਚਿਜ਼ਮ ਦੀ ਯੋਗਤਾ ਕਿਸੇ ਦੀ ਜ਼ਿੰਦਗੀ ਨੂੰ ਬਿਹਤਰੀ ਲਈ ਬਦਲ ਸਕਦੀ ਹੈ ਅਤੇ ਤੁਹਾਡੀ ਵੀ ਸਰਟੀਫਿਕੇਟ ਤੋਂ ਲੈ ਕੇ ਡਿਗਰੀ ਤੱਕ ਇੱਥੇ ਤੁਹਾਡੇ ਲਈ ਕੋਈ ਨਾ ਕੋਈ ਸਹੀ ਚਿਜ਼ਮ ਯੋਗਤਾ ਹੈ ਹੁਣੇ ਅਰਜ਼ੀ ਦੇਣ ਲਈ ਚਿਜ਼ਮ ਦੀ ਖੋਜ ਕਰੋ ਚਿਜ਼ਮ ਬਿਹਤਰੀ ਲਈ RTO 0206
0: ਪ੍ਰਾਊਡ ਸਪਾਂਸਰ ਆਫ 3ZZZ 92.3 FM
3: ਅਗਲਾ ਪ੍ਰੋਗਰਾਮ ਪੰਜਾਬੀ ਭਾਸ਼ਾ ਦੇ ਵਿੱਚ

0: 3ZZZ 92.3 FM.
1: 3ZZZ 92.3 FM ਤੇ।
2: ਇਸ ਵੇਲੇ ਤੁਸੀਂ ਪੰਜਾਬੀ ਪ੍ਰੋਗਰਾਮ ਸੁਣ ਰਹੇ ਹੋ ਜੋ ਕਿ ਰੇਡੀਓ 3ZZZ ਦੁਆਰਾ 92.3 FM ਫ੍ਰੀਕੁਐਂਸੀ ਉੱਪਰ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਅੱਜ ਦੇ ਇਸ ਪੰਜਾਬੀ ਪ੍ਰੋਗਰਾਮ ਦਾ ਅੱਧੇ ਤੋਂ ਜ਼ਿਆਦਾ ਸਮਾਂ ਹੋ ਚੁੱਕਾ ਹੈ। ਲੋ ਬਾਕੀ ਰਹਿੰਦੇ ਅੱਧੇ ਸਮੇਂ ਦੇ ਸ਼ੁਰੂ ਦੇ ਵਿੱਚ ਸੁਣਦੇ ਹਾਂ ਕੁਝ ਗੀਤ।

ਸਨ ਕੁਝ ਗੀਤ ਤੇ ਹੁਣ ਮੈਂ ਗੱਲ ਕਰਨ ਜਾ ਰਿਹਾ ਹਾਂ ਵਿਕਟੋਰੀਆ ਦੇ ਨਵੇਂ ਬਣੇ ਪ੍ਰੀਮੀਅਰ ਬੈਨ ਕੈਰੋਲ ਦੇ ਬਾਰੇ। ਬੈਨ ਕੈਰੋਲ ਹੁਣ

ਵਿਕਟੋਰੀਆ ਦੇ ਪੰਜਾਵੇਂ ਪ੍ਰੀਮੀਅਰ ਬਣ ਗਏ ਹਨ। ਵਿਕਟੋਰੀਆ ਦੀ ਲੇਬਰ ਪਾਰਟੀ ਨੇ ਸਰਬਸੰਮਤੀ ਦੇ ਨਾਲ ਆਪਣੇ ਨਵੇਂ ਆਗੂ ਦੀ ਚੋਣ ਕੀਤੀ। ਪ੍ਰੀਮੀਅਰ ਬੈਨ ਕੈਰਲ ਨੇ ਦੱਸਿਆ ਕਿ ਪਾਰਟੀ ਦੇ ਕਈ ਸਾਥੀਆਂ ਨੇ ਉਹਨਾਂ ਨੂੰ ਜਾਣਕਾਰੀ ਦਿੱਤੀ ਸੀ ਕਿ ਜਸਿੰਟਾ ਐਲਨ ਨੂੰ ਲੇਬਰ ਪਾਰਟੀ ਦੇ ਕੌਕਸ ਦਾ ਸਮਰਥਨ ਨਹੀਂ ਰਿਹਾ। ਉਹਨਾਂ ਨੂੰ ਆਗੂ ਬਣਨ ਲਈ ਅੱਗੇ ਆਉਣ ਲਈ ਬੇਨਤੀ ਕੀਤੀ ਗਈ। ਫੈਸਲਾ ਲੈਣਾ ਆਸਾਨ ਨਹੀਂ ਸੀ, ਪਰ ਆਉਣ ਵਾਲੀਆਂ ਚੋਣਾਂ ਬੜੀਆਂ ਮਹੱਤਵਪੂਰਨ ਹਨ। ਉਹਨਾਂ ਦਾ ਦਾਅਵਾ ਹੈ ਕਿ ਸਰਵੇਖਣ ਦੱਸਦੇ ਹਨ ਕਿ ਵਿਕਟੋਰੀਆ ਦੇ ਵਿੱਚ ਪਹਿਲੀ ਵਾਰ ਲਿਬਰਲ ਵਨ ਨੇਸ਼ਨ ਗੱਠਜੋੜ ਸਰਕਾਰ ਬਣ ਸਕਦੀ ਹੈ। ਅਜਿਹੀ ਸਰਕਾਰ ਹਸਪਤਾਲਾਂ, ਸਕੂਲਾਂ, ਹੋਰ ਜ਼ਰੂਰੀ ਸਰਕਾਰੀ ਸੇਵਾ ਵਿੱਚ ਕਟੌਤੀਆਂ ਕਰ ਸਕਦੀ ਹੈ। ਸਸਤੀ ਬਾਲ ਸੰਭਾਲ, ਚਾਈਲਡ ਕੇਅਰ, ਮੁਫ਼ਤ ਟੇਫ, ਹੋਰ ਕਈ ਸਹੂਲਤਾਂ ਵੀ ਪ੍ਰਭਾਵਿਤ ਹੋ ਸਕਦੀਆਂ ਹਨ। ਪ੍ਰੀਮੀਅਰ ਨੇ ਕਿਹਾ ਕਿ ਉਹਨਾਂ ਦੀ ਸਰਕਾਰ ਦੇ ਵਿੱਚ ਇਮਾਨਦਾਰੀ ਸਭ ਤੋਂ ਵੱਡੀ ਤਰਜੀਹ ਹੋਵੇਗੀ। ਕਿਸੇ ਵੀ ਵਿਅਕਤੀ ਨੂੰ ਆਪਣੇ ਅਹੁਦੇ ਦਾ ਗਲਤ ਫਾਇਦਾ ਚੁੱਕਣ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ, ਭਾਵੇਂ ਉਹ ਕਾਰੋਬਾਰ, ਰਾਜਨੀਤੀ ਜਾਂ ਟਰੇਡ ਯੂਨੀਅਨ ਦੇ ਨਾਲ ਜੁੜਿਆ ਹੋਵੇ। ਉਹਨਾਂ ਐਲਾਨ ਕੀਤਾ ਕਿ ਉਹਨਾਂ ਦਾ ਪਹਿਲਾ ਫੈਸਲਾ ਨਿਰਮਾਣ ਕੰਸਟਰਕਸ਼ਨ ਖੇਤਰ ਦੀ ਜਾਂਚ ਲਈ ਇੱਕ ਰਾਇਲ ਕਮਿਸ਼ਨ ਬਣਾਉਣਾ ਹੋਵੇਗਾ। ਇਹਦੇ ਨਾਲ ਹੀ ਇੱਕ ਸਪੈਸ਼ਲ ਪ੍ਰੋਸੀਕਿਊਟਰ ਵੀ ਨਿਯੁਕਤ ਕੀਤਾ ਜਾਵੇਗਾ ਜੋ ਰਾਇਲ ਕਮਿਸ਼ਨ ਦੇ ਨਾਲ ਮਿਲ ਕੇ ਕੰਮ ਕਰੇਗਾ। IBSE ਨੂੰ ਇਸੇ ਕਾਲਜ ਦੌਰਾਨ ਵਿੱਤੀ ਲੈਣ ਦੇਣ ਦੀ ਜਾਂਚ ਕਰਨ ਲਈ ਹੋਰ ਵੱਧ ਅਧਿਕਾਰ ਦਿੱਤੇ ਜਾਣਗੇ। ਪ੍ਰੀਮੀਅਰ ਨੇ ਕਿਹਾ ਕਿ ਉਹ ਨਾ ਤਾਂ ਡੈਨੀਅਲ ਐਂਡਰਿਊਜ਼ ਹਨ, ਨਾ ਹੀ ਉਹ ਜਸਿੰਟਾ ਐਲਨ। ਸਮਾਂ ਬਦਲ ਗਿਆ ਹੈ, ਸਰਕਾਰ ਨੂੰ ਨਵੇਂ ਤਰੀਕੇ ਦੇ ਨਾਲ ਕੰਮ ਕਰਨਾ ਹੋਊਗਾ। ਉਹ ਵਿਕਟੋਰੀਆ ਦੇ ਪੱਛਮੀ ਇਲਾਕੇ ਦੇ ਵਿੱਚ ਪੜੇ ਅਤੇ ਬੜੇ ਵੱਡੇ ਹੋਏ ਹਨ, ਮਿਹਨਤ ਦੀ ਕਦਰ ਨੂੰ ਚੰਗੀ ਤਰ੍ਹਾਂ ਜਾਣਦੇ ਹਨ। ਉਹਨਾਂ ਨੇ ਪਹਿਲੀ ਨੌਕਰੀ ਏਅਰਪੋਰਟ ਵੈਸਟ ਦੇ ਕੇਮਾਰਟ ਸਟੋਰ ਦੇ ਵਿੱਚ ਕੀਤੀ ਸੀ। ਜਦੋਂ ਪਹਿਲੀ ਤਨਖਾਹ ਮਿਲੀ ਤਾਂ ਉਹਨਾਂ ਨੂੰ ਪੈਸੇ ਦੀ ਅਸਲ ਕੀਮਤ ਦਾ ਅਹਿਸਾਸ ਹੋਇਆ। ਉਹ ਜਾਣਦੇ ਹਨ ਕਿ ਲੋਕ ਸਰਕਾਰੀ ਖਰਚਿਆਂ ਬਾਰੇ ਕਿਉਂ ਚਿੰਤਤ ਹਨ। ਉਹਨਾਂ ਵਾਅਦਾ ਕੀਤਾ ਕਿ ਸਰਕਾਰ ਦਾ ਹਰ ਡਾਲਰ ਸੋਚ ਸਮਝ ਕੇ ਜ਼ਿੰਮੇਵਾਰੀ ਨਾਲ ਖਰਚ ਕੀਤਾ ਜਾਊਗਾ। ਸਰਕਾਰ ਲੋਕਾਂ ਲਈ ਜ਼ਰੂਰੀ ਸੇਵਾਵਾਂ ਅਤੇ ਮਹਿੰਗਾਈ ਤੋਂ ਰਾਹਤ ਦੇਣ 'ਤੇ ਧਿਆਨ ਦੇਊਗੀ। ਕਾਨੂੰਨ ਦੀ ਵਿਵਸਥਾ ਬਾਰੇ ਉਹਨਾਂ ਨੇ ਕਿਹਾ ਕਿ ਜੁਰਮ ਕਰਨ ਵਾਲਿਆਂ ਦੇ ਨਾਲ ਸਖ਼ਤੀ ਨਾਲ ਨਿਪਟਿਆ ਜਾਊਗਾ। ਉਹ ਪੁਲਿਸ ਕਮਿਸ਼ਨਰ ਨਾਲ ਗੱਲ ਕਰ ਚੁੱਕੇ ਹਨ। ਪੁਲਿਸ ਨੂੰ ਅਪਰਾਧ ਦੇ ਨਾਲ ਨਜਿੱਠਣ ਲਈ ਲੋੜੀਂਦੇ ਅਧਿਕਾਰ, ਫੰਡ ਅਤੇ ਸਹਾਇਤਾ ਦਿੱਤੀ ਜਾਊਗੀ। ਕਾਰੋਬਾਰੀ ਭਾਈਚਾਰੇ ਨੂੰ ਸੰਬੋਧਨ ਕਰਦਿਆਂ ਉਹਨਾਂ ਕਿਹਾ, ਲੇਬਰ ਪਾਰਟੀ ਹਮੇਸ਼ਾ ਮਜ਼ਦੂਰਾਂ ਦੀ ਪਾਰਟੀ ਰਹੂਗੀ, ਪਰ ਵਿਕਟੋਰੀਆ ਦੀ ਅਰਥ ਵਿਵਸਥਾ ਸਰਕਾਰ ਕਾਰੋਬਾਰ ਅਤੇ ਮਿਹਨਤੀ ਲੋਕਾਂ ਦੀ ਸਾਂਝ ਨਾਲ ਅੱਗੇ ਵੱਧ ਸਕਦੀ ਹੈ। ਉਹਨਾਂ ਦੀ ਸਰਕਾਰ ਵਿਕਟੋਰੀਆ ਨੂੰ ਨਿਵੇਸ਼, ਨਵਾਂ ਕਾਰੋਬਾਰ ਸ਼ੁਰੂ ਕਰਨ ਲਈ ਸਭ ਤੋਂ ਵਧੀਆ ਥਾਂ ਬਣਾਉਣ ਦੀ ਕੋਸ਼ਿਸ਼ ਕਰੂਗੀ। ਅੰਤ ਦੇ ਵਿੱਚ ਨਵੇਂ ਪ੍ਰੀਮੀਅਰ ਨੇ ਕਿਹਾ ਕਿ ਉਹਨਾਂ ਦਾ ਧਿਆਨ ਹਰ ਵਿਕਟੋਰੀਆ ਵਾਸੀ 'ਤੇ ਰਹੇਗਾ। ਮਿਹਨਤ ਕਰਨ ਵਾਲੇ ਪਰਿਵਾਰਾਂ, ਨਰਸਾਂ, ਅਧਿਆਪਕਾਂ, ਛੋਟੇ ਕਾਰੋਬਾਰੀਆਂ ਉੱਪਰ ਵਿਕਟੋਰੀਆ ਹੁਣ ਇੱਕ ਨਵੇਂ ਅਧਿਆਏ ਦੀ ਸ਼ੁਰੂਆਤ ਕਰੇਗਾ। ਉਹਨਾਂ ਸਾਬਕਾ ਪ੍ਰੀਮੀਅਰ ਜਸਿੰਟਾ ਐਲਨ ਦੀ 27 ਸਾਲਾਂ ਦੀ ਜਨ ਸੇਵਾ ਲਈ ਧੰਨਵਾਦ ਕੀਤਾ। ਉਹਨਾਂ ਅਤੇ ਉਹਨਾਂ ਦੇ ਪਰਿਵਾਰ ਲਈ ਸ਼ੁਭਕਾਮਨਾਵਾਂ ਦਿੱਤੀਆਂ। ਨਵੇਂ ਪ੍ਰੀਮੀਅਰ ਨੇ ਕਿਹਾ ਕਿ ਵਿਕਟੋਰੀਆ ਦੇ ਲੋਕ ਬਦਲਾਅ ਚਾਹੁੰਦੇ ਹਨ ਅਤੇ ਇਹ ਬਦਲਾਅ ਅੱਜ ਤੋਂ ਹੀ ਸ਼ੁਰੂ ਹੁੰਦਾ ਹੈ। ਇਹ ਸੀ ਇੱਕ ਜਾਣਕਾਰੀ ਅਤੇ ਲਓ ਹੁਣ ਸੁਣਦੇ ਹਾਂ ਕੁਝ ਹੋਰ ਗੀਤ। ਜੋ ਗੀਤ ਮੈਂ ਆਪ ਨੂੰ ਸੁਣਾਉਣ ਜਾ ਰਿਹਾ ਹਾਂ ਉਹ ਗਾਏ ਹੋਏ ਹਨ ਸੁਰਿੰਦਰ ਸ਼ਿੰਦੇ ਦੇ। ਪਿਛਲੇ ਦਿਨੀ ਮੈਂ ਇੱਕ ਯੂਟਿਊਬ 'ਤੇ ਦੇਖ ਰਿਹਾ ਸੀਗਾ ਕੋਈ ਯੂਟਿਊਬਰ ਜਿਉਣੇ ਮੌੜ ਦਾ ਕਿੱਸਾ, ਜਾਣੀ ਕਿ ਡੋਗਰ ਦੇ ਪਿੰਡ ਗਿਆ। ਡੋਗਰ ਜਿਉਣੇ ਮੌੜ ਦੇ ਕਿੱਸੇ ਦਾ ਇੱਕ ਨਾਇਕ ਹੈ। ਉੱਥੇ ਜਾ ਕੇ ਉਹਨੇ ਕਬਰ ਦੀ ਤਲਾਸ਼ ਕੀਤੀ ਅਤੇ ਮੈਂ ਫਿਰ ਗੀਤ ਉਹਦੇ ਬਾਰੇ, ਡੋਗਰ ਦੇ ਬਾਰੇ ਲੱਭਣੇ ਸ਼ੁਰੂ ਕੀਤੇ। ਗੀਤ ਮੈਂ ਆਪ ਜੀ ਦੀ ਸੇਵਾ ਦੇ ਵਿੱਚ ਹਾਜ਼ਰ ਕਰ ਰਿਹਾ ਹਾਂ।

ਪਹਿਲਾਂ ਤੁਸੀਂ ਸੁਰਿੰਦਰ ਛਿੰਦਾ ਦੇ ਗਾਏ ਹੋਏ ਕੁਝ ਗੀਤ ਸੁਣ ਰਹੇ ਸੀ ਡੋਗਰ ਦੇ ਬਾਰੇ। ਡੋਗਰ ਦਾ ਪਿੰਡ, ਜਿਸ ਤਰ੍ਹਾਂ ਮੈਂ ਪਹਿਲਾਂ ਡੋਗਰ ਦੇ ਬਾਰੇ ਥੋੜ੍ਹੀ ਜਿਹੀ ਜਾਣਕਾਰੀ ਦਿੱਤੀ ਸੀ, ਯੂਟਿਊਬਰ ਕੋਈ ਉਸਦੇ ਪਿੰਡ ਗਿਆ ਸੀ ਅਤੇ ਉਸਦੇ ਪਿੰਡ ਦਾ ਨਾਂ ਹਰਿਆਊ ਹੈ। ਉੱਥੋਂ ਦੇ ਪਿੰਡ ਦੇ ਲੋਕ ਦੱਸਦੇ ਸੀ ਉਹਨੂੰ ਕਿ ਕੁਝ ਸਮਾਂ ਪਹਿਲਾਂ ਡੋਗਰ ਦੇ ਜੋ ਰਿਸ਼ਤੇਦਾਰ ਸਨ ਉਹ ਇੰਗਲੈਂਡ 'ਚ ਰਹਿੰਦੇ ਹਨ, ਉਹ ਆਏ ਸੀ ਅਤੇ ਜਿੱਥੇ ਉਹਦੀ ਮਤਲਬ ਮੜੀ ਬਣਾਈ ਗਈ, ਪਿੰਡ ਤੋਂ ਬਾਹਰ ਜਾ ਕੇ ਉੱਥੇ ਕੋਈ ਜਾਣ ਵਾਸਤੇ ਰਾਹ ਨਹੀਂ ਸੀ, ਬੜੇ ਬਕੈਣਾ ਅਤੇ ਹੋਰ ਕੰਡਿਆਂ ਵਾਲੇ ਦਰਖਤ ਹੀ ਸਨ। ਅਤੇ ਲਓ ਇੱਕ ਹੋਰ ਤਿਉਹਾਰ ਦੀ ਗੱਲ ਕਰਨ ਜਾ ਰਿਹਾ ਹਾਂ, ਸਾਉਣ ਦੇ ਮਹੀਨੇ ਦੇ ਵਿੱਚ ਤੀਆਂ ਦੇ ਨਾਲ ਹੀ ਸੰਬੰਧਿਤ ਸੰਧਾਰਾ। ਸੰਧਾਰਾ ਜੋ ਹੈ ਉਹ ਪੰਜਾਬ ਦੀ ਲੋਕ ਪਰੰਪਰਾ ਦੇ ਨਾਲ ਹੋਈ ਜੁੜੀ ਹੋਈ ਖੂਬਸੂਰਤ ਰਸਮ ਹੈ ਜੋ ਭੈਣ ਭਰਾ ਦੇ ਪਿਆਰ ਅਤੇ ਪਰਿਵਾਰਕ ਸਾਂਝ ਦਾ ਪ੍ਰਤੀਕ ਮੰਨੀ ਜਾਂਦੀ ਹੈ। ਇਸ ਰਸਮ ਦੀ ਪੂਰਤੀ ਦੇ ਲਈ ਸਾਉਣ ਦੇ ਮਹੀਨੇ ਤੀਆਂ ਦੇ ਤਿਉਹਾਰ ਦੇ ਵਕਤ ਅਕਸਰ ਭਰਾ ਆਪਣੀਆਂ ਭੈਣਾਂ ਦੇ ਸਹੁਰੇ ਘਰ ਮਿਠਾਈਆਂ, ਕੱਪੜੇ, ਵੰਗਾਂ, ਮਹਿੰਦੀ, ਫਲ, ਹੋਰ ਤੋਹਫ਼ੇ ਲੈ ਕੇ ਜਾਂਦੇ ਹਨ। ਭੈਣ ਦੇ ਸਹੁਰੇ ਪਰਿਵਾਰ ਵੱਲੋਂ ਨਿੱਘਾ ਸਵਾਗਤ ਕੀਤਾ ਜਾਂਦਾ ਹੈ। ਭਰਾ ਆਪਣੀ ਭੈਣ ਨੂੰ ਕੁਝ ਦਿਨਾਂ ਲਈ ਪੇਕੇ ਘਰ ਲੈ ਕੇ ਆਉਂਦਾ ਹੈ ਤਾਂ ਕਿ ਉਹ ਪੇਕੇ ਘਰ ਆ ਕੇ ਆਪਣੀਆਂ ਸਖੀਆਂ ਸਹੇਲੀਆਂ ਦੇ ਨਾਲ ਤੀਆਂ ਦਾ ਤਿਉਹਾਰ ਮਨਾਉਣ, ਪੀਂਘਾਂ ਝੂਟਣ, ਰਲ ਮਿਲ ਕੇ ਗਿੱਧੇ ਪਾਉਣ, ਖੁਸ਼ੀ ਮਨਾਉਣ। ਸੰਧਾਰਾ ਜੋ ਹੈ ਸਾਨੂੰ ਆਪਣੇ ਰਿਸ਼ਤਿਆਂ ਨੂੰ ਸਾਂਭਣ, ਵੰਡਣ, ਪੰਜਾਬੀ ਵਿਰਸੇ ਦੇ ਨਾਲ ਜੁੜੇ ਰਹਿਣ ਲਈ ਪ੍ਰੇਰਨਾ ਦਿੰਦਾ ਹੈ। ਜਿਨ੍ਹਾਂ ਭੈਣਾਂ ਦੇ ਭਰਾ ਪ੍ਰਦੇਸ਼ਾਂ ਦੇ ਵਿੱਚ ਜਾਂ ਦੂਰ ਦੁਰਾਡੇ ਰਹਿੰਦੇ ਹਨ ਉਹ ਆਪਣਾ ਪਿਆਰ ਸੰਦੇਸ਼ਾਂ ਜਾਂ ਵੀਡੀਓ ਕਾਲਾਂ ਦੇ ਨਾਲ ਨਾਲ ਤੋਹਫ਼ੇ ਭੇਜ ਕੇ ਪ੍ਰਗਟ ਕਰਦੇ ਹਨ। ਭੈਣ ਭਰਾ ਦੇ ਰਿਸ਼ਤਿਆਂ ਨੂੰ ਮਜ਼ਬੂਤ ਕਰਦਾ ਸੰਧਾਰੇ ਦਾ ਤਿਉਹਾਰ ਸ਼ਹਿਰੀ ਖੇਤਰਾਂ 'ਚੋਂ ਲੋਪ ਹੁੰਦਾ ਜਾ ਰਿਹਾ ਹੈ। ਵਧੇਰੇ ਪਿੰਡਾਂ ਦੇ ਵਿੱਚ ਇਸ ਤਿਉਹਾਰ ਦੀ ਖਿੱਚ ਅਜੇ ਵੀ ਬਰਕਰਾਰ ਹੈ, ਜਿਹਦੇ ਸਦਕਾ ਇਸ ਤਿਉਹਾਰ ਦੀ ਹੋਂਦ ਪੂਰੀ ਤਰ੍ਹਾਂ ਖਤਮ ਨਹੀਂ ਹੋਈ। ਪਰ ਜੇ ਇਹੋ ਹਾਲ ਰਿਹਾ ਤਾਂ ਉਹ ਦਿਨ ਦੂਰ ਨਹੀਂ ਜਦੋਂ ਸੰਧਾਰੇ ਦਾ ਇਹ ਤਿਉਹਾਰ ਕੇਵਲ ਕਿਤਾਬਾਂ ਤੱਕ ਹੀ ਸੀਮਤ ਹੋ ਕੇ ਰਹਿ ਜਾਵੇਗਾ। ਪੇਕਿਆਂ 'ਤੇ ਖਾਸ ਤੌਰ 'ਤੇ ਭਰਾ ਵੱਲੋਂ ਭੈਣ ਦੇ ਸਹੁਰੇ ਘਰ ਸੰਧਾਰਾ ਲੈ ਕੇ ਜਾਣ ਦਾ ਰਿਵਾਜ ਪੰਜਾਬੀ ਸੱਭਿਆਚਾਰ ਦਾ ਅਨਮੋਲ ਅਤੇ ਭਾਵਕ ਹਿੱਸਾ ਹੈ ਜੋ ਰਿਸ਼ਤਿਆਂ ਵਿੱਚ ਵੀ ਮਿਠਾਸ ਬਣਾਈ ਰੱਖਦਾ ਹੈ। ਸੰਧਾਰਾ ਸਿਰਫ ਬਿਸਕੁਟ, ਮੱਠੀਆਂ, ਗੁਲਗੁਲੇ, ਘੇਵਰ, ਹੋਰ ਮਿਠਾਈਆਂ, ਤੋਹਫ਼ੇ, ਕੱਪੜਿਆਂ ਦਾ

0: ਲੈਣ ਦੇਣ ਨਹੀਂ ਹੁੰਦਾ। ਇਹ ਧੀਆਂ ਭੈਣਾਂ ਲਈ ਪੇਕਿਆਂ ਦੇ ਪਿਆਰ ਦਾ ਪ੍ਰਤੀਕ ਹੁੰਦਾ ਹੈ। ਜਦੋਂ ਭਰਾ ਆਪਣੀ ਭੈਣ ਦੇ ਸਹੁਰੇ ਘਰ ਸੰਧਾਰਾ ਲੈ ਕੇ ਜਾਂਦਾ ਹੈ, ਉਹਨੂੰ ਅਹਿਸਾਸ ਹੋ ਜਾਂਦਾ ਹੈ ਕਿ ਉਹਦੇ ਨਾਲ ਉਹਦਾ ਪਰਿਵਾਰ ਖੜਾ ਹੈ। ਭਰਾ ਦੇ ਆਉਣ ਨਾਲ ਸਹੁਰੇ ਘਰ 'ਚ ਮਾਣ ਸਤਿਕਾਰ ਵੱਧਦਾ ਹੈ, ਪਰ ਅਫਸੋਸ ਨਾਲ ਕਹਿਣਾ ਪੈ ਰਿਹਾ ਹੈ, ਅਜੋਕੇ ਦੌਰ ਦੇ ਵਿੱਚ ਕਹਿਰੇ ਪਰਿਵਾਰ ਹੋਣ ਕਰਕੇ ਪੈਸੇ ਅਤੇ ਕੈਰੀਅਰ ਬਣਾਉਣ ਦੀ ਦੌੜ ਦੇ ਵਿੱਚ ਵਿਅਸਤ ਮਨੁੱਖ ਦੇ ਕੋਲ ਆਪਣੀਆਂ ਸੱਭਿਆਚਾਰਕ ਰਸਮਾਂ ਰਿਵਾਜ਼ਾਂ ਨੂੰ ਮਨਾਉਣ ਜਾਂ ਨਿਭਾਉਣ ਦਾ ਸਮਾਂ ਨਹੀਂ ਹੈ। ਸਾਉਣ ਦਾ ਮਹੀਨਾ ਵਿਆਹੀਆਂ ਕੁੜੀਆਂ ਲਈ ਰੰਗਾਂ ਅਤੇ ਪਿਆਰ ਦਾ ਪ੍ਰਤੀਕ ਮੰਨਿਆ ਜਾਂਦਾ ਹੈ। ਇਸ ਮਹੀਨੇ ਜਿੱਥੇ ਕੁਦਰਤ ਹਰਿਆਲੀ ਦੀ ਚਾਦਰ ਉੜ ਲੈਂਦੀ ਹੈ, ਉੱਥੇ ਹੀ ਧੀਆਂ ਭੈਣਾਂ ਲਈ ਸਾਉਣ ਦੇ ਸੰਧਾਰੇ ਦੀ ਪੁਰਾਣੀ ਰੀਤ ਵੀ ਦਿਲਾਂ ਦੇ ਵਿੱਚ ਨਵੀਂ ਰੌਣਕ ਭਰ ਦਿੰਦੀ ਹੈ। ਸੰਧਾਰਾ ਜੋ ਹੈ ਮਾਪਿਆਂ ਵੱਲੋਂ ਆਪਣੀਆਂ ਧੀਆਂ ਲਈ ਪਿਆਰ ਸਤਿਕਾਰ ਅਤੇ ਯਾਦ ਦਾ ਵੀ ਸੁਨੇਹਾ ਦਿੰਦਾ ਹੈ। ਪੇਕੇ ਘਰੋਂ ਆਇਆ ਸੰਧਾਰਾ ਪੇਕੇ ਘਰ ਦੀ ਮਮਤਾ ਬਚਪਨ ਦੀਆਂ ਯਾਦਾਂ ਦੇ ਨਾਲ ਜੋੜ ਦਿੰਦਾ ਹੈ। ਪੇਕਿਆਂ ਤੋਂ ਆਏ ਸੰਧਾਰੇ ਨੂੰ ਬਹੁਤ ਮਾਣ ਦੇ ਨਾਲ ਕੁੜੀਆਂ ਇੱਕ ਦੂਜੇ ਨੂੰ ਦੱਸਦੀਆਂ ਹਨ ਕਿ ਮੇਰੀ ਅਮੜੀ ਦਾ ਜਾਇਆ ਨੀ ਸੰਧਾਰਾ ਲੈ ਕੇ ਆਇਆ। ਸੰਧਾਰੇ ਦੇ ਤਿਉਹਾਰ ਪਹਿਲਾਂ ਸ਼ਹਿਰਾਂ ਅਤੇ ਪਿੰਡਾਂ 'ਚ ਹਰ ਸਾਲ ਆਉਣ ਵਾਲੇ ਸਾਉਣ ਮਹੀਨੇ ਮਨਾਏ ਜਾਂਦੇ ਹਨ। ਇਸ ਮੌਕੇ ਜਿੱਥੇ ਭੈਣ ਆਪਣੇ ਭਰਾ ਦੀ ਬੇਸਬਰੀ ਨਾਲ ਉਡੀਕ ਕਰਦੀ ਸੀ, ਉੱਥੇ ਭਰਾ ਸੰਧਾਰੇ 'ਚ ਘਰੋਂ ਮਠੀਆਂ ਅਤੇ ਹੋਰ ਸਮਾਨ ਚਾਹ ਨਾਲ ਭੈਣ ਦੇ ਘਰ ਲਿਜਾਂਦਾ ਸੀ, ਵਿਆਹੀ ਹੋਈ ਭੈਣ ਨੂੰ ਦੇਣ ਜਾਂਦਾ ਸੀ। ਮਾਣ ਵੱਧਦਾ ਸੀ, ਅੱਜ ਹੋਂਦ ਗਵਾਉਂਦਾ ਜਾ ਰਿਹਾ ਹੈ। ਇੱਕ ਸ਼ਹਿਰ ਵਾਸੀ ਮਸ਼ੀਨ ਬਣ ਕੇ ਇਨਸਾਨ ਰਹਿ ਗਿਆ ਹੈ, ਤਿਉਹਾਰਾਂ ਨੂੰ ਭੁੱਲਦਾ ਜਾ ਰਿਹਾ ਹੈ, ਪਰ ਕੋਈ ਵੀ ਤਿਉਹਾਰ ਖਤਮ ਨਹੀਂ ਹੁੰਦੇ। ਸੰਧਾਰੇ ਦੀ ਰਸਮ ਮਹਿਜ ਤੋਹਫ਼ਿਆਂ ਆਦਾਨ ਪ੍ਰਦਾਨ ਦੀ ਰਸਮ ਨਹੀਂ ਹੁੰਦੀ, ਇੱਕ ਦੂਜੇ ਦੇ ਪ੍ਰਤੀ ਪਿਆਰ ਸਤਿਕਾਰ ਆਪਣੇਪਨ ਦਾ ਅਹਿਸਾਸ ਕਰਾਉਣ ਲਈ ਹੁੰਦੀ ਹੈ। ਪੰਜਾਬ ਦੀ ਇਸ ਅਮੀਰ ਪਰੰਪਰਾ ਨੂੰ ਜੀਵਤ ਰੱਖ ਕੇ ਅਸੀਂ ਆਪਣੇ ਅਨਮੋਲ ਵਿਰਸੇ ਨੂੰ ਸੰਭਾਲਣ ਦੇ ਵਿੱਚ ਆਪਣਾ ਯੋਗਦਾਨ ਪਾ ਸਕਦੇ ਹਾਂ। ਇਹ ਸੀ ਸੰਧਾਰੇ ਦੇ ਬਾਰੇ ਤੇ ਲਓ ਦੋ ਗੀਤ ਸੰਧਾਰੇ ਬਾਰੇ ਹੀ।
1: ਮੁੰਡਾ ਭੈਣਾਂ ਨੂੰ ਭਾਈਆਂ ਦਾ ਕਿੰਨਾ ਚਾਅ, ਤੂੰ ਤੇ ਮੇਰੇ ਸਹੁਰਿਆਂ ਦਾ ਭੁੱਲ ਗਿਆ ਰੱਬ। ਕੱਲ ਫੋਨ ਤੇ ਬੇਬੇ ਨੇ ਜਦੋਂ ਦੱਸਿਆ ਵੀ ਗਿਆ ਸੀ ਕਲੇਜਾ ਜੀ ਰਿਹਾ, ਭਾਈ ਭਾਬੀ ਦਾ ਸੰਧਾਰਾ ਦੇ ਕੇ ਗਿਆ ਵੀ ਤੂੰ ਕਿਉਂ ਨਹੀਂ ਆਇਆ, ਵੀ ਤੂੰ

ਸ਼ਬਦਾਂ ਤੋਂ ਬਾਅਦ ਸੁਣਦੇ ਹਾਂ ਖਬਰਾਂ। ਸ਼੍ਰੀ ਮੁਕਤਸਰ ਸਾਹਿਬ, ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਜ਼ਿਲ੍ਹਾ ਜਨਰਲ ਸਕੱਤਰ ਬੇਅੰਤ ਸਿੰਘ ਲਾਲੀ ਸੰਘੂ ਧੌਣ ਵੱਲੋਂ ਪਾਰਟੀ ਦੇ ਅਹੁਦੇ ਅਤੇ ਮੁੱਢਲੀ ਮੈਂਬਰਸ਼ਿਪ ਤੋਂ ਅਸਤੀਫਾ ਦੇ ਦਿੱਤਾ ਗਿਆ ਹੈ। ਉਹਨਾਂ ਅਸਤੀਫੇ ਦਾ ਕਾਰਨ ਘਰੇਲੂ ਰੁਝੇਵੇਂ ਦੱਸਿਆ। ਇਹ ਤੋਂ ਪਹਿਲਾਂ ਸ਼੍ਰੀ ਮੁਕਤਸਰ ਸਾਹਿਬ ਹਲਕੇ ਦੇ ਵਿੱਚ ਕਈ ਅਕਾਲੀ ਵਰਕਰ ਪਾਰਟੀ ਨੂੰ ਅਲਵਿਦਾ ਕਹਿ ਕੇ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਲ ਹੋ ਚੁੱਕੇ ਹਨ। ਪਿਛਲੇ 5 ਸਾਲਾਂ ਦੌਰਾਨ ਪੰਜਾਬ ਦੇ ਵਿੱਚ ਮਨਰੇਗਾ ਸਕੀਮ ਦੇ 8 ਲੱਖ ਤੋਂ ਵੱਧ ਜੋਬ ਕਾਰਡ ਰੱਦ ਕਰਕੇ 14 ਲੱਖ ਮਨਰੇਗਾ ਕਾਮਿਆਂ ਨੂੰ ਸਕੀਮ ਤੋਂ ਬਾਹਰ ਕੀਤਾ ਗਿਆ ਹੈ। ਕੇਂਦਰ ਸਰਕਾਰ ਵੱਲੋਂ ਲਾਭਪਾਤਰੀਆਂ ਦੇ ਰਿਕਾਰਡ ਦੇ ਵਿੱਚ ਬੇਨਿਯਮੀਆਂ ਰੋਕਣ ਲਈ ਸਮੇਂ ਸਮੇਂ ਤੇ ਕੀਤੀ ਗਈ ਪੜਤਾਲ ਦੌਰਾਨ ਇਹ ਕਾਰਵਾਈ ਅਮਲ ਦੇ ਵਿੱਚ ਲਿਆਂਦੀ ਗਈ ਹੈ। ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਕਿਹਾ ਕਿ ਪੰਜਾਬ ਪੁਲਿਸ ਨੇ ਹਰਿਆਣਾ ਦੇ ਇੱਕ ਅੰਤਰਰਾਜੀ ਨਕਲ ਮਾਰਨ ਵਾਲੇ ਗਿਰੋਹ ਦਾ ਪਰਦਾਫਾਸ਼ ਕੀਤਾ ਹੈ। ਗਿਰੋਹ ਦਾ ਸਰਗਨਾ ਭਵਾਨੀ ਦਾ ਰਹਿਣ ਵਾਲਾ ਹੈ ਅਤੇ ਇਸ ਨੇ ਫਰੀਦਕੋਟ ਫਾਰਮੇਸੀ ਪ੍ਰੀਖਿਆ ਦੇ ਵਿੱਚ ਨਕਲ ਕਰਵਾਉਣ ਲਈ ਆਧੁਨਿਕ ਤਕਨੀਕ ਦੀ ਵਰਤੋਂ ਕੀਤੀ ਸੀ। ਬੈਂਸ ਨੇ ਪੰਜਾਬ ਤੇ ਲੱਗੇ ਪੇਪਰ ਲੀਕ ਦੇ ਦੋਸ਼ਾਂ ਨੂੰ ਨਕਾਰ ਦਿੱਤਾ। ਉਹਨਾਂ ਕਿਹਾ ਕਿ ਹਰਿਆਣਾ ਸਰਕਾਰ ਨੇ ਇਸ ਰੈਕਟ ਨੂੰ ਸਾਲਾਂ ਤੋਂ ਵਧਣ ਫੁੱਲਣ ਦਿੱਤਾ। ਕਪੂਰਥਲਾ ਡਿਪਟੀ ਕਮਿਸ਼ਨਰ ਨੇ ਜ਼ਿਲ੍ਹੇ ਦੀਆਂ ਸਾਰੀਆਂ ਯੋਗ ਔਰਤਾਂ ਨੂੰ ਅਪੀਲ ਕੀਤੀ ਹੈ ਕਿ ਉਹ ਮਾਵਾਂ ਧੀਆਂ ਸਤਿਕਾਰ ਯੋਜਨਾ ਤਹਿਤ ਰਜਿਸਟ੍ਰੇਸ਼ਨ ਲਈ ਆਪਣੇ ਨਜ਼ਦੀਕੀ ਸੁਵਿਧਾ ਕੇਂਦਰ, ਸੇਵਾ ਕੇਂਦਰ ਜਾਂ ਆਂਗਨਵਾੜੀ ਕੇਂਦਰ ਦੇ ਵਿੱਚ ਜਾਣ। 31 ਜੁਲਾਈ 2026 ਤੱਕ ਕਪੂਰਥਲਾ ਜ਼ਿਲ੍ਹੇ ਦੇ ਵਿੱਚ ਇਸ ਸਕੀਮ ਤਹਿਤ ਕੁੱਲ 188,559 ਔਰਤਾਂ ਦੀ ਰਜਿਸਟ੍ਰੇਸ਼ਨ ਕੀਤੀ ਜਾ ਚੁੱਕੀ ਹੈ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ 1 ਅਗਸਤ ਨੂੰ ਡਾਇਰੈਕਟ ਬੈਨੀਫਿਟ ਟ੍ਰਾਂਸਫਰ ਰਾਹੀਂ 1,03,413 ਲਾਭਪਾਤਰੀਆਂ ਦੇ ਖਾਤਿਆਂ ਦੇ ਵਿੱਚ 36.33 ਕਰੋੜ ਰੁਪਈਏ ਤਬਦੀਲ ਕੀਤੇ ਜਾਣਗੇ। ਪੰਜਾਬ ਕਾਂਗਰਸ ਦੇ ਵਿੱਚ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ, ਸੂਬਾ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦੇ ਵਿਚਕਾਰ ਧੜੇਬੰਦੀ ਪਾਰਟੀ ਵਰਕਰਾਂ ਤੱਕ ਫੈਲ ਗਈ ਹੈ। ਸਮਾਣਾ ਦੇ ਵਿੱਚ ਸਮਾਗਮ ਦੇ ਦੌਰਾਨ ਚੰਨੀ ਸਮਰਥਕਾਂ ਨੇ ਰਾਜਾ ਵੜਿੰਗ ਦਾ ਵਿਰੋਧ ਕੀਤਾ ਅਤੇ ਚੰਨੀ ਲਿਆਓ ਪੰਜਾਬ ਬਚਾਓ, ਚੰਨੀ ਲਿਆਓ ਕਾਂਗਰਸ ਬਚਾਓ ਦੇ ਨਾਅਰੇ ਲਾਏ। ਪ੍ਰਧਾਨ ਰਾਜਾ ਵੜਿੰਗ ਨੇ ਦਾਅਵਾ ਕੀਤਾ ਕਿ ਆਪ ਦੇ 6 ਸੰਸਦ ਮੈਂਬਰਾਂ ਤੋਂ ਬਾਅਦ 40 ਤੋਂ 45 ਵਿਧਾਇਕ ਵੀ ਪਾਰਟੀ ਛੱਡ ਸਕਦੇ ਹਨ। ਰਾਜਾ ਵੜਿੰਗ ਨੂੰ ਪਾਰਟੀ ਦੇ ਨਵੇਂ ਨੇਤਾ ਵਜੋਂ ਬਹਾਲ ਕੀਤੇ ਜਾਣ ਤੋਂ ਬਾਅਦ ਪੰਜਾਬ ਕਾਂਗਰਸ ਦਾ ਅੰਦਰੂਨੀ ਕਲੇਸ਼ ਜਨਤਕ ਖੇਤਰ ਦੇ ਵਿੱਚ ਸਾਹਮਣੇ ਆ ਗਿਆ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜੰਤਰ ਮੰਤਰ ਤੇ ਵਾਪਰੀ ਘਟਨਾ ਦੇ ਮਾਮਲੇ ਦੇ ਵਿੱਚ ਆਪਣੀ ਪ੍ਰਤੀਕਿਰਿਆ ਦਿੱਤੀ, ਜਿਹਦੇ ਵਿੱਚ ਕਥਿਤ ਤੌਰ ਤੇ ਕੁਝ ਨੌਜਵਾਨਾਂ ਵੱਲੋਂ ਉਹਨਾਂ ਅਤੇ ਉਹਨਾਂ ਦੀ ਮਰਹੂਮ ਮਾਂ ਦੇ ਖਿਲਾਫ ਬੜੇ ਅਪਮਾਨਜਨਕ ਭਾਸ਼ਾ ਦੀ ਵਰਤੋਂ ਕੀਤੀ ਗਈ ਸੀ। ਨੌਜਵਾਨਾਂ ਖਿਲਾਫ ਸਖ਼ਤ ਕਾਰਵਾਈ ਕਰਨ ਦੀ ਬਜਾਏ ਪ੍ਰਧਾਨ ਮੰਤਰੀ ਨੇ ਉਹਨਾਂ ਨੂੰ ਮਾਫ਼ ਕਰਨ ਦਾ ਐਲਾਨ ਕੀਤਾ। ਉਹਨਾਂ ਕਿਹਾ ਕਿ ਬਚਪਨ ਵਿੱਚ ਗਲਤੀਆਂ ਹੁੰਦੀਆਂ ਹਨ ਤੇ ਬੱਚਿਆਂ ਨੂੰ ਸੁਧਰਨ ਦਾ ਮੌਕਾ ਦਿੱਤਾ ਜਾਣਾ ਚਾਹੀਦਾ ਹੈ। ਸੁਪਰੀਮ ਕੋਰਟ ਨੇ ਕੇਂਦਰ ਸਰਕਾਰ ਤੋਂ ਉਸ ਪਟੀਸ਼ਨ ਤੇ ਜਵਾਬ ਮੰਗਿਆ ਹੈ ਜਿਹਦੇ ਵਿੱਚ ਮੁਸਲਿਮ ਭਾਈਚਾਰੇ ਦੇ ਵਿੱਚ ਬਹੁ ਵਿਵਾਹ, 1 ਤੋਂ ਵੱਧ ਵਿਵਾਹ ਨੂੰ ਗੈਰ ਸੰਵਿਧਾਨਕ ਐਲਾਨ ਕਰਨ ਦੀ ਮੰਗ ਕੀਤੀ ਗਈ ਹੈ। ਸੁਪਰੀਮ ਕੋਰਟ ਨੇ ਸੜਕਾਂ ਅਤੇ ਜਨਤਕ ਥਾਵਾਂ ਤੇ ਅਵਾਰਾ ਪਸ਼ੂਆਂ ਕਾਰਨ ਹੋਣ ਵਾਲੇ ਹਾਦਸਿਆਂ ਤੇ ਫੈਸਲਾ ਸੁਣਾਉਂਦੇ ਹੋਏ ਪੀੜਤ ਪਰਿਵਾਰ ਨੂੰ 15 ਲੱਖ ਰੁਪਈਏ ਮੁਆਵਜ਼ਾ ਦੇਣ ਦਾ ਹੁਕਮ ਦਿੱਤਾ ਹੈ। ਅਵਾਰਾ ਪਸ਼ੂਆਂ ਕਾਰਨ ਹੋਣ ਵਾਲੇ ਹਾਦਸਿਆਂ ਤੇ ਮੁਆਵਜ਼ਾ ਦੇਣ ਅਤੇ ਅਵਾਰਾ ਪਸ਼ੂਆਂ ਨਾਲ ਜੁੜੇ ਕਾਨੂੰਨਾਂ ਨੂੰ ਬਿਹਤਰ ਢੰਗ ਨਾਲ ਲਾਗੂ ਕਰਨ ਲਈ ਇੱਕ ਪ੍ਰਣਾਲੀ ਬਣਾਉਣ ਲਈ ਸਰਕਾਰਾਂ ਨੂੰ ਕਿਹਾ ਹੈ। ਲੋਕ ਸਭਾ ਨੇ ਵਿਰੋਧੀ ਧਿਰ ਦੇ ਮੈਂਬਰਾਂ ਦੇ ਹੰਗਾਮੇ ਦੇ ਵਿਚਕਾਰ ਜਨਮ ਅਤੇ ਮੌਤ ਰਜਿਸਟ੍ਰੇਸ਼ਨ ਐਕਟ ਦੇ ਵਿੱਚ ਸੋਧ ਕਰਨ ਵਾਲਾ ਬਿੱਲ ਬਿਨਾਂ ਚਰਚਾ ਦੇ ਹੀ ਪਾਸ ਕਰ ਦਿੱਤਾ। ਵਿਰੋਧੀ ਧਿਰ ਦੇ ਮੈਂਬਰਾਂ ਨੇ ਦਿੱਲੀ ਦੇ ਵਿੱਚ ਪ੍ਰਦਰਸ਼ਨ ਕਰ ਰਹੇ ਵਿਦਿਆਰਥੀਆਂ ਵਿਰੁੱਧ ਪੁਲਿਸ ਕਾਰਵਾਈ ਅਤੇ ਰਾਮ ਮੰਦਿਰ ਲਈ ਭੇਟਾ ਦੀ ਕਥਿਤ ਚੋਰੀ ਨੂੰ ਲੈ ਕੇ ਨਾਅਰੇਬਾਜ਼ੀ ਕੀਤੀ। ਵਿਰੋਧੀ ਧਿਰ ਨੇ ਬਿੱਲ ਦੇ ਵਿੱਚ ਆਪਣੀਆਂ ਸੋਧਾਂ ਵੀ ਪੇਸ਼ ਨਹੀਂ ਕੀਤੀਆਂ। ਨਵੇਂ ਕਾਨੂੰਨ ਦਾ ਉਦੇਸ਼ ਜਨਮ ਅਤੇ ਮੌਤ ਦੇ ਰਿਕਾਰਡਾਂ ਨੂੰ ਡਿਜੀਟਾਈਜ਼ ਕਰਨਾ ਅਤੇ ਨਾਲ ਹੀ ਧੋਖਾਧੜੀ ਵਾਲੇ ਦਸਤਾਵੇਜ਼ਾਂ ਨੂੰ ਰੋਕਣਾ ਹੈ। ਜਨਮ ਸਰਟੀਫਿਕੇਟਾਂ ਨੂੰ ਸਰਕਾਰੀ ਸੇਵਾਵਾਂ ਅਤੇ ਪ੍ਰਕਿਰਿਆਵਾਂ ਦੇ ਵਿੱਚ ਇੱਕ ਪ੍ਰਾਇਮਰੀ ਦਸਤਾਵੇਜ਼ ਵਜੋਂ ਸਵੀਕਾਰ ਕੀਤਾ ਜਾਊਗਾ।
ਇੱਕ ਵਾਰ ਨਵਾਂ ਕਾਨੂੰਨ ਲਾਗੂ ਹੋਣ ਤੋਂ ਬਾਅਦ ਉਹ ਸਭ ਤੋਂ ਜ਼ਰੂਰੀ ਦਸਤਾਵੇਜ਼ ਬਣ ਜਾਣਗੇ। ਐਡਲੇਡ, ਬੀਤੇ ਦਿਨੀ ਵਰਜੀਨੀਆ ਸਥਿਤ ਗੁਰਦੁਆਰਾ ਦਸ਼ਮੇਸ਼ ਦਰਬਾਰ ਵਿਖੇ ਵਾਪਰੀ ਮੰਦਭਾਗੀ ਅੱਗ ਦੀ ਘਟਨਾ ਦੇ ਦੌਰਾਨ ਨੁਕਸਾਨੇ ਗਏ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪਾਂ ਅਤੇ ਹੋਰ ਧਾਰਮਿਕ ਬੀੜਾਂ ਦਾ ਪੂਰਨ ਗੁਰਮਤਿ ਮਰਿਆਦਾ ਅਨੁਸਾਰ ਅੰਤਿਮ ਸੰਸਕਾਰ ਕਰ ਦਿੱਤਾ ਗਿਆ। ਮੋਰੋਕੋ ਤੋਂ ਲਗਭਗ 60,000 ਪ੍ਰਵਾਸੀ ਸਪੇਨ ਦੇ ਸੀਟਾ ਸ਼ਹਿਰ ਦੇ ਵਿੱਚ ਦਾਖਲ ਹੋਏ ਹਨ। ਇਸ ਪ੍ਰਵਾਸ ਦੇ ਦੌਰਾਨ ਘੱਟੋ ਘੱਟ 34 ਲੋਕਾਂ ਦੀ ਮੌਤ ਹੋ ਗਈ। ਦਾਖਲ ਹੋਏ ਪ੍ਰਵਾਸੀਆਂ ਦੀ ਗਿਣਤੀ ਸਿਓਟਾ ਸ਼ਹਿਰ ਦੀ ਆਬਾਦੀ ਦੇ 70% ਦੇ ਬਰਾਬਰ ਹੈ। ਸਿਓਟਾ ਦੇ ਵਿੱਚ ਗੰਭੀਰ ਮਨੁੱਖੀ ਤੇ ਸੁਰੱਖਿਆ ਸੰਕਟ ਪੈਦਾ ਹੋ ਗਿਆ ਹੈ। ਸਥਿਤੀ ਕਾਬੂ ਤੋਂ ਬਾਹਰ ਹੋਣ ਦੇ ਨਾਲ ਸਪੇਨ ਦੀ ਸਰਕਾਰ ਨੇ ਸਰਹੱਦ ਤੇ ਫੌਜ ਤਾਇਨਾਤ ਕਰ ਦਿੱਤੀ ਹੈ। ਅਫਰੀਕੀ ਤੇ ਏਸ਼ੀਆਈ ਦੇਸ਼ਾਂ ਦੇ ਪ੍ਰਵਾਸੀ ਬਿਹਤਰ ਜ਼ਿੰਦਗੀ ਦੀ ਭਾਲ ਦੇ ਵਿੱਚ ਯੂਰਪੀਅਨ ਦੇਸ਼ਾਂ ਦੇ ਵਿੱਚ ਦਾਖਲ ਹੋਣਾ ਚਾਹੁੰਦੇ ਹਨ। ਪ੍ਰਵਾਸੀਆਂ ਨੇ ਤੈਰਾਕੀ ਕਰਕੇ ਜਾਂ ਸਮੁੰਦਰੀ ਕੰਢੇ ਦੇ ਨਾਲ ਨਾਲ ਤੁਰ ਕੇ ਸਰਹੱਦ ਪਾਰ ਕੀਤੀ। ਭੀੜ ਇੰਨੀ ਭਾਰੀ ਸੀ ਕਿ ਸਪੈਨਿਸ਼ ਸਿਵਲ ਗਾਰਡ ਪੁਲਿਸ ਪੂਰੀ ਤਰ੍ਹਾਂ ਲਾਚਾਰ ਦਿਖਾਈ ਦਿੱਤੀ। ਰਿਸੈਪਸ਼ਨ ਸੈਂਟਰ ਆਪਣੀ ਸਮਰੱਥਾ ਤੋਂ ਵੱਧ ਭਰੇ ਹੋਏ ਹਨ। ਆਸਰਾ ਨਾ ਹੋਣ ਕਰਕੇ ਹਜ਼ਾਰਾਂ ਪ੍ਰਵਾਸੀ ਪਾਰਕਾਂ, ਫੁੱਟਪਾਥਾਂ, ਸੜਕਾਂ ਤੇ ਸੌਣ ਲਈ ਮਜਬੂਰ ਹਨ। ਦੁਨੀਆਂ ਦੀਆਂ ਸਭ ਤੋਂ ਉੱਚੀਆਂ ਚੋਟੀਆਂ ਦੇ ਵਿੱਚੋਂ ਪਾਕਿਸਤਾਨ ਦੇ ਬਰਾਡ ਪੀਕ ਤੇ ਬਰਫ਼ ਖਿਸਕਣ ਤੋਂ ਬਾਅਦ ਮਸ਼ਹੂਰ ਨੇਪਾਲੀ ਪਰਬਤਾਰੋਹੀ ਨਿਰਮਲਪੁਰਾ ਸਮੇਤ 10 ਪਰਬਤਾਰੋਹੀਆਂ ਦੇ ਲਾਪਤਾ ਹੋਣ ਦੀ ਖ਼ਬਰ ਹੈ। ਨਿਊਯਾਰਕ, ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਐਲਾਨ ਕੀਤਾ ਹੈ ਕਿ ਬੋਰਡ ਆਫ ਪੀਸ ਨੇ ਗਾਜ਼ਾ ਦੇ ਵਿੱਚ ਹਮਾਸ ਅਤੇ ਹੋਰ ਹਥਿਆਰਬੰਦ ਧਿਰਾਂ ਨੂੰ ਪੂਰੀ ਤਰ੍ਹਾਂ ਹਥਿਆਰ ਛੱਡਣ ਦੇ ਲਈ ਰਾਜ਼ੀ ਕਰ ਲਿਆ ਹੈ। ਟਰੰਪ ਨੇ ਇਹਨੂੰ ਪੱਕੀ ਸ਼ਾਂਤੀ ਅਤੇ ਸੁਰੱਖਿਆ ਵੱਲ ਇਤਿਹਾਸਕ ਕਦਮ ਦੱਸਿਆ। ਸਮਝੌਤਾ ਵੱਖ ਵੱਖ ਪੜਾਵਾਂ ਦੇ ਵਿੱਚ ਲਾਗੂ ਹੋਵੇਗਾ। ਜਿਵੇਂ ਜਿਵੇਂ ਹਮਾਸ ਦੇ ਹਥਿਆਰ ਹਟਾਏ ਜਾਣਗੇ, ਉਸੇ ਹੀ ਤਰ੍ਹਾਂ ਇਜ਼ਰਾਈਲੀ ਫੌਜ ਵੀ ਗਾਜ਼ਾ ਤੋਂ ਪਿੱਛੇ ਹਟਦੀ ਜਾਊਗੀ। ਇਹ ਤੋਂ ਬਾਅਦ ਅੰਤਰਰਾਸ਼ਟਰੀ ਸੁਰੱਖਿਆ ਦਲ ਨਵੀਂ ਫਲਸਤੀਨੀ ਪੁਲਿਸ ਨਾਲ ਮਿਲ ਕੇ ਗਾਜ਼ਾ ਦੀ ਸੁਰੱਖਿਆ ਸੰਭਾਲੇਗਾ। ਗਾਜ਼ਾ ਦਾ ਪ੍ਰਬੰਧ ਤਕਨੀਕੀ ਮਾਹਰਾਂ ਦੀ ਨਵੀਂ ਫਲਸਤੀਨੀ ਸਰਕਾਰ ਨੂੰ ਦਿੱਤਾ ਜਾਵੇਗਾ, ਜੋ ਬੋਰਡ ਆਫ ਪੀਸ ਨਾਲ ਮਿਲ ਕੇ ਲੋਕਾਂ ਦੀਆਂ ਲੋੜਾਂ ਅਤੇ ਇਲਾਕੇ ਦੀ ਮੁੜ ਉਸਾਰੀ ਲਈ ਕੰਮ ਕਰੇਗੀ। ਗਲਾਸਗੋ ਕਾਮਨਵੈਲਥ ਗੇਮਾਂ ਦੇ ਵਿੱਚ ਪੰਜਾਬ ਦੇ ਵੇਟ ਲਿਫਟਰ ਲਵਪ੍ਰੀਤ ਸਿੰਘ ਨੇ ਸਿਲਵਰ ਮੈਡਲ ਆਪਣੇ ਨਾਂ ਕੀਤਾ। ਪੁਰਸ਼ਾਂ ਦੇ ਪਲੱਸ 110 ਕਿਲੋਗ੍ਰਾਮ ਭਾਰ ਵਰਗ ਦੇ ਵਿੱਚ ਉਹਨਾਂ ਨੇ ਦੇਸ਼ ਅਤੇ ਪੰਜਾਬ ਦਾ ਨਾਂ ਰੋਸ਼ਨ ਕੀਤਾ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਲਵਪ੍ਰੀਤ ਸਿੰਘ ਨੂੰ ਇਸ ਵੱਡੀ ਕਾਮਯਾਬੀ ਤੇ ਮੁਬਾਰਕਬਾਦ ਦਿੱਤੀ। ਮੁੱਖ ਮੰਤਰੀ ਨੇ ਕਿਹਾ ਕਿ ਸਾਡੇ ਖਿਡਾਰੀ ਪੰਜਾਬ ਦਾ ਮਾਣ ਵਧਾਉਣੇ ਰਹਿਣ। ਲਵਪ੍ਰੀਤ ਸਿੰਘ ਨੂੰ ਆਉਣ ਵਾਲੇ ਭਵਿੱਖ ਲਈ ਸ਼ੁਭਕਾਮਨਾਵਾਂ ਵੀ ਦਿੱਤੀਆਂ। ਭਾਰਤ ਨੇ ਕਾਮਨਵੈਲਥ ਗੇਮਸ ਦੇ ਵਿੱਚ 15 ਮਿੰਟਾਂ ਦੇ ਅੰਦਰ 2 ਗੋਲਡ ਮੈਡਲ ਆਪਣੇ ਨਾਂ ਕੀਤੇ। ਜੂਡੋ ਖਿਡਾਰੀ ਅਸਮਿਤਾ ਡੇ ਨੇ ਮਹਿਲਾਵਾਂ ਦੇ 48 ਕਿਲੋਗ੍ਰਾਮ ਭਾਰ ਵਰਗ ਦੇ ਫਾਈਨਲ ਮੁਕਾਬਲੇ ਦੇ ਵਿੱਚ ਪਹਿਲਾ ਗੋਲਡ ਜਿੱਤਿਆ। ਉਹਦੇ ਬਾਅਦ ਹਰਸ਼ ਸਿੰਘ ਨੇ ਪੁਰਸ਼ਾਂ ਦੇ 60 ਕਿਲੋਗ੍ਰਾਮ ਭਾਰ ਵਰਗ ਵਿੱਚ ਭਾਰਤ ਦੀ ਝੋਲੀ ਦੇ ਵਿੱਚ ਦੂਜਾ ਗੋਲਡ ਮੈਡਲ ਪਾਇਆ। ਲੰਡਨ, ਯੂਕੇ ਦੀਆਂ ਤੀਜੀਆਂ ਸਿੱਖ ਗੇਮਸ ਲੰਡਨ ਦੇ ਵਿੱਚ ਸ਼ੁਰੂ ਹੋਈਆਂ, ਜੋ 2 ਅਗਸਤ ਤੱਕ ਚੱਲਣਗੀਆਂ। ਬਰਨੈਲ ਯੂਨੀਵਰਸਿਟੀ ਲੰਡਨ ਵਿਖੇ 3 ਦਿਨਾਂ ਖੇਡ ਉਤਸਵ ਵਿੱਚ ਐਂਟਰੀ ਮੁਫਤ ਹੈ। ਇਸ ਦੌਰਾਨ ਲੋਕਾਂ ਨੂੰ ਸੱਭਿਆਚਾਰਕ ਗਤੀਵਿਧੀਆਂ ਦਾ ਆਨੰਦ ਮਾਣਨ, ਭਾਈਚਾਰਕ ਜਸ਼ਨਾਂ ਦਾ ਅਨੁਭਵ ਕਰਨ ਦਾ ਮੌਕਾ ਮਿਲੇਗਾ। ਇਸ ਸਾਲ ਦੀਆਂ ਸਿੱਖ ਗੇਮਸ ਦੇ ਵਿੱਚ 11 ਖੇਡਾਂ ਸ਼ਾਮਲ ਹਨ। ਕ੍ਰਿਕਟ, ਬਾਕਸਿੰਗ, ਟੈਨਿਸ, ਸਾਈਕਲਿੰਗ, ਗੋਲਫ, ਫੁੱਟਬਾਲ, ਨੈੱਟਬਾਲ, ਕੁਸ਼ਤੀ, ਹਾਕੀ, ਟਰੈਕ, ਅਥਲੈਟਿਕ, ਬੈਡਮਿੰਟਨ ਸ਼ਾਮਲ ਹਨ। ਗੇਮਾਂ ਵਿੱਚ ਸਿੱਖ ਅਤੇ ਹੋਰ ਭਾਈਚਾਰੇ ਦੇ ਐਥਲੀਟ ਮੁਕਾਬਲਾ ਕਰਨਗੇ। ਇਹ ਸਨ ਅੱਜ ਦੀਆਂ ਖ਼ਬਰਾਂ।